0: ਕਲਚਰਲ ਇਕੱਠ ਕਰਨਾ ਤਾਂ ਬੁਕਿੰਗ ਲਈ 453-633-2000 ਨੰਬਰ ਹੈ 4036332000 ਤੇ ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਰਿਓ ਬੈਂਕ ਹਾਲ ਤੋਂ ਇਹ ਸਨ ਸਾਡੇ ਸਪੋਂਸਰ ਬਹੁਤ ਬਹੁਤ ਧੰਨਵਾਦ ਕਾਫੀ ਲੰਬੇ ਅਰਸੇ ਤੋਂ ਸਪੋਰਟ ਕਰ ਰਹੇ ਪ੍ਰੋਗਰਾਮ ਦੀ ਤੇ ਹੁਣ ਜਿਹੜੀ ਜਾਣਕਾਰੀ ਤੁਹਾਨੂੰ ਦੇਣੀ ਹੈ ਅਗਲੇ ਸੰਡੇ ਨੂੰ ਇੱਕ ਪ੍ਰੋਗਰਾਮ ਹੋ ਰਿਹਾ ਮੈਗਨੋਲੀਆ ਬੈਂਕਟ ਹਾਲ ਦੇ ਵਿੱਚ ਤੇ ਉਹਦੇ ਬਾਰੇ ਸਾਡੇ ਕੋਲ ਮਹਿਮਾਨ ਆਏ ਹੋਏ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਭੋਲਾ ਸਿੰਘ ਜੀ ਚੌਹਾਨ ਸਾਡੇ ਕੋਲ ਆਏ ਹੋਏ ਨੇ ਤੇ ਗੁਰਜੀਤ ਰਾਏ ਹੁਣੀ ਆਏ ਹੋਏ ਨੇ ਭੋਲਾ ਸਿੰਘ ਤੁਹਾਡਾ ਪ੍ਰੋਗਰਾਮ ਲੋਕ ਸੱਤ ਵਿੱਚ ਜੀ ਆਇਆ
1: ਬਹੁਤ ਬਹੁਤ ਸ਼ੁਕਰੀਆ ਜੀ ਲੋਕ ਸੱਤ ਦੇ ਸਾਰੇ ਸਰੋਤਿਆਂ ਨੂੰ ਪੈਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਦਾਬ ਸਾਰਿਆਂ ਨੂੰ ਤੇ ਗੁਰਜੀਤ ਸਿੰਘ ਰਾਏ ਵੱਲੋਂ ਵੀ ਸਾਡੇ ਵੀਰ ਜੀ ਆਪਣੇ ਡੈਣ ਸਿੱਧੂ ਜੀ ਤੇ ਜਿੰਨੇ ਵੀ ਕੈਲਗਰੀ ਦੇ ਸਰੋਤੇ ਸੁਣ ਰਹੇ ਆ ਸਾਰਿਆਂ ਨੂੰ ਪਰਮ ਤੇ ਸਤਿਕਾਰਯੋਗ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਤੁਹਾਨੂੰ ਦੋਨਾਂ ਨੂੰ ਤੇ ਤੁਸੀਂ ਵਕਤ ਕੱਢ ਕੇ ਆਏ ਹੋ ਅਗਲੇ ਸੰਡੇ ਇੱਕ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਪਹਿਲਾਂ ਤਾਂ ਇਹ ਦੱਸੋ ਕਿ ਇਹ ਫਾਈਵ ਰਿਵਰਸ ਦੀ ਫਾਈਵ ਰਿਵਰਸ ਸੋਸਾਇਟੀ ਆਫ ਕੈਲਗਰੀ ਵੱਲੋਂ ਕਰਵਾਇਆ ਜਾ ਰਿਹਾ ਵਿਰਾਸਤ ਦੀ ਗੂੰਜ ਇਹ ਮੇਰਾ ਖਿਆਲ ਹੈ ਪਹਿਲਾ ਪ੍ਰੋਗਰਾਮ ਹੈ
1: ਜੀ ਜਿਸ ਤਰ੍ਹਾਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਦਾ ਫਾਈਵ ਰਿਵਰਸ ਸੋਸਾਇਟੀ ਆਫ ਕੈਲਗਰੀ ਇਸੇ ਸਾਲ ਹੀ ਇਹ ਹੋਣ ਦੇ ਵਿੱਚ ਆਈ ਹੈ ਸੋ ਜਿਸ ਤਰ੍ਹਾਂ ਬਹੁਤ ਸਾਰੀਆਂ ਸੁਸਾਇਟੀਆਂ ਬਹੁਤ ਸਾਰੀਆਂ ਸੰਸਥਾਵਾਂ ਆਪਣੇ ਆਪਣੇ ਕਿਸਮ ਦਾ ਬੜਾ ਖੂਬਸੂਰਤ ਕੰਮ ਕਰਦੀਆਂ ਇਸੇ ਤਰ੍ਹਾਂ ਹੀ ਦਾ ਫਾਈਵ ਰਿਵਰਸ ਸੁਸਾਇਟੀ ਆਫ ਕੈਲਗਰੀ ਇਹਦਾ ਵੀ ਇਹੀ ਮਕਸਦ ਹੈ ਕਿ ਜੋ ਸਾਡੀ ਅਮੀਰ ਵਿਰਾਸਤ ਹੈ ਉਸ ਨੂੰ ਅੱਗੇ ਪ੍ਰਵਾਹਿਤ ਕੀਤਾ ਜਾਵੇ ਆਉਣ ਵਾਲੀ ਪੀੜ੍ਹੀ ਦੇ ਵਿੱਚ ਤੇ ਇਸ ਨੂੰ ਮੁੱਖ ਰੱਖਦੇ ਹੋਏ ਆਪਣਾ ਪ੍ਰੋਗਰਾਮ ਹੈ ਜੋ ਕਿ ਮੰਗਨੋਲੀਆ ਹਾਲ ਦੇ ਵਿੱਚ ਐਤਵਾਰ ਨੂੰ 12:30 ਤੋਂ 5:30 ਤੱਕ ਹੋਣਾ ਹੈ ਉਹਦਾ ਨਾਮ ਹੈ ਵਿਰਾਸਤ ਦੀ ਗੂੰਜ
0: ਜੀ
1: ਸੋ ਵਿਰਾਸਤ ਦਾ ਦੀਆਂ ਬਾਤਾਂ ਪਾਉਣ ਵਾਸਤੇ ਇਹ ਪ੍ਰੋਗਰਾਮ ਲਿਖਿਆ ਗਿਆ
0: ਅੱਛਾ ਗੁਰਜੀਤ ਭਾਜੀ ਇਹਦੇ ਵਿੱਚ ਦੱਸਿਓ ਕਿ ਟਾਈਮ ਤਾਂ ਦੱਸਦਾ ਸੰਡੇ ਅਗਲੇ ਜੂਨ 28 ਨੂੰ 12:30 ਸ਼ੁਰੂ ਹੋਊਗਾ ਤੇ ਇਹਦੇ ਵਿੱਚ ਕੋਈ ਟਿਕਟ ਵਗੈਰਾ ਹੈ
1: ਜਿਸ ਤਰ੍ਹਾਂ ਵੀਰ ਜੀ ਆਪਾਂ ਤਕਰੀਬਨ ਜਿੰਨੇ ਵੀ ਆਪਣੇ ਫਲਾਇਰ ਛਪਾਏ ਆ ਉਹਦੇ ਉੱਪਰ ਲਿਖਿਆ ਆ ਤੇ ਫਿਰ ਵੀ ਆਪਣਾ ਦੱਸਣ ਦਾ ਫਰਜ਼ ਹੈ ਕਿ ਇਹਦੀ ਜਿਹੜੀ ਐਂਟਰੀ ਆ ਟੋਟਲੀ ਫਰੀ ਆ ਅਡਾਲਟ ਲਈ ਵੀ ਤੇ ਬੱਚਿਆਂ ਲਈ ਵੀ
0: ਜੀ
1: ਤੇ ਪਲੱਸ ਇਹਦੇ ਨਾਲ ਜੋ ਉੱਥੇ ਚਾਹ ਪਾਣੀ ਸਨੈਕ ਹੈ ਉਹ ਵੀ ਨਾਲ ਫਰੀ ਵੰਡਿਆ ਜਾਵੇਗਾ
0: ਠੀਕ ਹੈ ਤੇ ਭੋਲਾ ਸਿੰਘ ਜੀ ਪ੍ਰੋਗਰਾਮ ਇਹਦੇ ਵਿੱਚ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ
1: ਸੋ ਇਹਦੇ ਵਿੱਚ ਸਾਰੇ ਕਿਸਮ ਦੇ ਪ੍ਰੋਗਰਾਮ ਜਿਹੜੇ ਕਿ ਵਿਰਾਸਤ ਨਾਲ ਵਾਵਸਥਾ ਨੇ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਤੋਂ ਪਹਿਲਾਂ ਜਿਵੇਂ ਸਾਡੀ ਵਿਰਾਸਤ ਹੈ ਸਿੱਖ ਵਿਰਾਸਤ ਗੱਤਕਾ
0: ਜੀ
1: ਸੋ ਇੱਥੋਂ ਦੇ ਬੱਚਿਆਂ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜਾ ਗੱਤਕਾ ਹੈ ਉਹ ਪੇਸ਼ ਕੀਤਾ ਜਾਵੇਗਾ ਜਿਸ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ ਉਸ ਤੋਂ ਉਪਰੰਤ ਢਾਡੀ ਵਾਰਾਂ ਸਾਡੇ ਕੋਲੇ ਢਾਡੀ ਵਾਰਾਂ ਵਾਸਤੇ ਜਿਹੜਾ ਥਾ ਰਿਹਾ ਹੈ ਉਹ ਢਾਡੀ ਵਾਰਾਂ ਜਿਹੜੀਆਂ ਪੇਸ਼ ਕਰਨਗੇ ਉਹ ਵੀ ਵਿਰਾਸਤ ਨੂੰ ਸਮਰਪਿਤ ਹੋਣਗੀਆਂ ਉਸ ਤੋਂ ਇਲਾਵਾ ਅਸੀਂ ਕੁਛ ਕੁ ਚੁਣਿੰਦਾ ਬੱਚਿਆਂ ਦੀਆਂ ਕਵਿਤਾਵਾਂ ਤਾਂ ਕਿ ਬੱਚੇ ਵੀ ਇਸ ਵਿਰਾਸਤ ਦੇ ਜਿਹੜੀ ਗੂੰਜ ਹੈ ਇਹਦੇ ਵਿੱਚ ਹਿੱਸਾ ਪਾ ਸਕਣ ਬੱਚਿਆਂ ਦੀਆਂ ਕੁਛ ਕਵਿਤਾਵਾਂ ਰੱਖੀਆਂ ਗਈਆਂ ਹਨ ਉਸ ਤੋਂ ਇਲਾਵਾ ਕੁਛ ਕੁ ਜੋ ਅਡਲਟਸ ਹਨ ਉਹਨਾਂ ਵੱਲੋਂ ਇਤਿਹਾਸਕ ਗੀਤ ਜੋ ਜਾਂ ਕਵਿਤਾਵਾਂ ਉਹ ਪੇਸ਼ ਕੀਤੇ ਜਾਣਗੀਆਂ ਤੇ ਵਿਸ਼ੇਸ਼ ਤੌਰ ਤੇ ਤਕਰੀਰਾਂ ਜਾਂ ਕਹਿ ਲਓ ਭਾਸ਼ਣ ਉਹ ਇਹ ਨੇ ਜਿਹਦੇ ਵਿੱਚ ਸਾਡੇ ਕੀ ਨੋਟ ਸਪੀਕਰ ਨੇ ਸੁਖਦੀਪ ਸਿੰਘ ਜੀ ਬਰਨਾਲਾ
0: ਜੀ
1: ਤੇ ਆਪ ਜੀ ਵੱਲੋਂ ਵੀ ਇੱਕ ਪੇਸ਼ ਕੀਤਾ ਜਾਵੇਗਾ ਜੋ ਭਾਸ਼ਣ ਹੈ ਤੇ ਇਸ ਤੋਂ ਇਲਾਵਾ ਵਿਸ਼ੇਸ਼ ਜੋ ਤੌਰ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਥੋਂ ਦੇ ਨੌਜਵਾਨ ਬੱਚੇ ਵੀ ਜਿਹੜੇ ਛੋਟੇ ਬੱਚੇ ਨੌਜਵਾਨ ਬੱਚੇ ਤੇ ਸਾਡੇ ਵਰਗੇ ਜਿਹੜੇ ਅਡਲਟ ਇਹਨਾਂ ਦੇ ਵਿੱਚੋਂ ਜਿਹੜੇ ਨੌਜਵਾਨ ਬੱਚੇ ਯੂਨੀਵਰਸਿਟੀ ਪੜ੍ਹਦੇ ਹੋਏ ਸੋ ਉਹਨਾਂ ਦੇ ਵਿੱਚੋਂ ਦੋ ਬੱਚੇ ਆਪਣੇ ਕੋਲ ਆ ਰਹੇ ਨੇ ਜਿਹੜੇ ਆਪਣੀ ਤਕਰੀਰਾਂ ਲੈ ਕੇ ਆਪਣੇ ਭਾਸ਼ਣ ਲੈ ਕੇ ਛੋਟੇ ਛੋਟੇ 5-5 ਮਿੰਟ ਦੇ ਪਰ ਬਹੁਤ ਹੀ ਪ੍ਰਭਾਵਸ਼ਾਲੀ ਹੋਣਗੇ
0: ਅੱਛਾ ਜੀ ਤੇ ਗੁਰਜੀਤ ਭਾਜੀ ਇਹ ਦੱਸਿਓ ਕਿ ਇੱਦਾਂ ਦੇ ਪ੍ਰੋਗਰਾਮ ਕਰਾਉਣੇ ਬੜੇ ਔਖੇ ਆ ਸੌਖੇ ਨਹੀਂ ਹੈਗੇ ਖਾਸ ਕਰਕੇ ਜਦੋਂ ਫਰੀ ਕਰਾਉਣੇ ਹੋਣ ਤੇ ਕਿਵੇਂ ਦਾ ਰਿਸਪੋਂਸ ਆਬਵੀਅਸਲੀ ਇਹਦੇ ਲਈ ਸਾਨੂੰ ਸਪੋਂਸਰਾਂ ਦੀ ਵੀ ਜ਼ਰੂਰਤ ਹੁੰਦੀ ਹੈ ਲੋਕਾਂ ਦੀ ਸਪੋਰਟ ਦੀ ਜ਼ਰੂਰਤ ਹੁੰਦੀ ਹੈ ਕਿਵੇਂ ਹੁੰਗਾਰਾ ਮਿਲ ਰਿਹਾ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਮਿਲੇ ਹੋਵੋਗੇ
1: ਵੀਰ ਜੀ ਬਿਲਕੁਲ ਇਹ ਤੁਹਾਡੀ ਗੱਲ ਸਹੀ ਆ ਬਿਲਕੁਲ ਇਹ ਜਿਹੜੇ ਪ੍ਰੋਗਰਾਮ ਸਪੈਸ਼ਲੀ ਇੱਦਾਂ ਦੇ ਹਾਲਾਂ ਦੇ ਵਿੱਚ ਵੀ ਕਰਾਉਣੇ ਆ ਉਹਨਾਂ ਦੀ ਵੀ ਫੀਸ ਕਾਫੀ ਹੁੰਦੀ ਆ

0: ਤਕਰੀਬਨ ਜਿੱਦਾਂ ਹਰ ਵੇਲੇ ਮੈਂ ਇਹ ਦੱਸ ਦਵਾਂ ਸਾਡੇ ਨਾਲ ਡੈਨ ਭਾਜੀ ਵੀ ਆਲਵੇਜ਼ ਨਾਲ ਸਾਡੇ ਹੁੰਦੇ ਆ ਤੇ ਜਾਣ ਕੇ ਆਪਾਂ ਇਹ ਦੱਸਣਾ ਚਾਹੁੰਦੇ ਹਾਂ ਵੀ ਜਿਹੜੇ ਇਹ ਪ੍ਰੋਗਰਾਮ ਹੈ ਹੁੰਦੇ ਬਹੁਤ ਮਹਿੰਗੇ ਆ ਪਰ ਇਹ ਕਿਸੇ ਇੱਕ ਨਿਸ਼ਾਨੇ ਨੂੰ ਨਾ ਰੱਖ ਕੇ ਤਾਂ ਇਹ ਪ੍ਰੋਗਰਾਮ ਉਲੀਕੇ ਜਾਂਦੇ ਆ ਤੇ ਕਾਫੀ ਜਿਹੜੇ ਬਿਜ਼ਨਸਮੈਨ ਆ ਸਾਨੂੰ ਉਹਨਾਂ ਨੇ ਕਾਫੀ ਹੌਸਲਾ ਫਜਾਈ ਦਿੱਤੀ ਆ ਉਹ ਕਹਿੰਦੇ ਆ ਵੀ ਪ੍ਰੋਗਰਾਮ ਤਾਂ ਹੋ ਰਹੇ ਆ ਵੀ ਬਹੁਤ ਉਹਨਾਂ ਨੇ ਸਾਨੂੰ ਕਾਫੀ ਇਸ ਚੀਜ਼ ਤੇ ਹੌਸਲਾ ਦਿੱਤਾ ਕਿ ਵੀ ਅਸੀਂ ਤੁਹਾਡੇ ਨਾਲ ਹੈ ਤੇ ਇਕੱਠੇ ਹੋ ਕੇ ਕਰੋ ਜਿਹਨਾਂ ਚ ਤੁਸੀਂ ਵੀ ਹੈ
1: ਨਹੀਂ ਧੰਨਵਾਦ ਜੀ ਤੇ ਖੈਰ ਕਿਉਂਕਿ ਪ੍ਰੋਗਰਾਮ ਦੇਖੋ ਜਿਵੇਂ ਭੋਲਾ ਸਿੰਘ ਹੋਣਾ ਨੇ ਕਿਹਾ ਕਿ ਬਹੁਤ ਸਾਰੀਆਂ ਸੰਸਥਾਵਾਂ ਨੇ ਹਰ ਸੰਸਥਾ ਦਾ ਆਪੋ ਆਪਣਾ ਕੋਈ ਹੁੰਦਾ ਕਿ ਕਿਹੜੇ ਮੁੱਦਿਆਂ ਤੇ ਗੱਲ ਕਰਨੀ ਕਿਹੜੇ ਪ੍ਰੋਗਰਾਮ ਕਰਨੇ ਆ ਤੇ ਪ੍ਰੋਗਰਾਮ ਕੋਈ ਵੀ ਹੈ ਸਾਰੇ ਪ੍ਰੋਗਰਾਮ ਕਰਾਉਣੇ ਬਹੁਤ ਔਖੇ ਤੇ ਬਹੁਤ ਮਿਹਨਤ ਦੀ ਲੋੜ ਹੁੰਦੀ ਹੈ ਆਪਣਾ ਵਕਤ ਕੱਢ ਕੇ ਤੁਸੀਂ ਭੱਜ ਲੱਠ ਕਰਦੇ ਹੋ ਫਿਰ ਖਰਚੇ ਵੀ ਹੁੰਦੇ ਆ ਸਪੋਂਸਰਾਂ ਕੋਲੇ ਜਾਂਦੇ ਹੋ ਤੇ ਬੜਾ ਔਖਾ ਕੰਮ ਹੈ ਇਹ ਪਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਇਹ ਸਾਰਾ ਕੁਛ ਕਰਨ ਦੇ ਬਾਅਦ ਲੋਕ ਦੇਖਣ ਆਉਣ ਸੋ ਲੋਕਾਂ ਨੂੰ ਜਿਹੜਾ ਮੈਂ ਦੇਖ ਰਿਹਾ ਫਲਾਇਰ ਤੇ ਕਾਫੀ ਵਧੀਆ ਜੋ ਹਾਲਾਂਕਿ ਅਸੀਂ ਐਪਰੀਸ਼ੀਏਟ ਨਹੀਂ ਕਰਦੇ ਜਿਹੜਾ ਸਾਨੂੰ ਇਹਨਾਂ ਚੀਜ਼ਾਂ ਦੀ ਬੜੀ ਕਮੀ ਹੈ ਜਾਣਨ ਦੀ ਪ੍ਰੋਗਰਾਮ ਹੁੰਦੇ ਆ ਪਰ ਕਿਉਂਕਿ ਹੁਣ ਉਹ 2-3 ਘੰਟੇ 'ਚ ਉਹਨਾਂ ਕੀ ਦੱਸਿਆ ਜਾ ਸਕਦਾ ਜਿੰਨੇ ਪ੍ਰੋਗਰਾਮ ਵੱਧ ਹੋਣਗੇ ਉਨੇ ਹੀ ਲੋਕਾਂ ਨੂੰ ਜ਼ਿਆਦਾ ਇਹਦੀ ਬਾਰੇ ਜਾਣਕਾਰੀ ਹੋਊਗੀ ਸੋ ਸਾਡੀ ਵਿਰਾਸਤ ਸੱਚੀ ਗੱਲ ਹੈ ਜਦੋਂ ਮੈਂ ਕੋਈ ਐਡਾ ਇਤਿਹਾਸ ਦਾ ਸਟੂਡੈਂਟ ਤਾਂ ਹੈ ਨਹੀਂ ਗਾ ਪਰ ਜਦੋਂ ਦਾ ਰੇਡੀਓ ਪ੍ਰੋਗਰਾਮ ਕਰਨ ਲੱਗਾ 20-22 ਸਾਲ ਤੋਂ ਬਹੁਤ ਵੱਖਰੇ ਵੱਖਰਾ ਕੁਛ ਨਾ ਕੁਛ ਪੜ੍ਹਨ ਨੂੰ ਸੁਣਨ ਨੂੰ ਦੇਖਣ ਨੂੰ ਮਿਲਦਾ ਤਾਂ ਕਈ ਵਾਰੀ ਇਹ ਐਂ ਲੱਗਦਾ ਯਾਰ ਵੀ ਅਸੀਂ ਕਿੱਥੋਂ ਤੁਰੇ ਸੀ ਤੇ ਕਿੱਥੇ ਪਹੁੰਚ ਗਏ ਜੀ
0: ਬਿਲਕੁਲ ਗੱਲ ਸਹੀ ਹੈ
1: ਸਾਡੀ ਵਿਰਾਸਤ ਕੀ ਸੀ
0: ਤੇ
1: ਅੱਜ ਅਸੀਂ ਕਿੱਥੇ ਆ ਗਏ ਹਾਂ ਉਹ ਕਿਉਂ ਹੈ ਕਿਉਂਕਿ ਸਾਨੂੰ ਲੈਕ ਆਫ ਇਨਫੋਰਮੇਸ਼ਨ ਹੈ ਸਾਡੇ ਬਾਰੇ ਜਾਣਕਾਰੀ ਨਹੀਂ ਹੈਗੀ ਕਿ ਅਸੀਂ ਕੌਣ ਸੀਗੇ
0: ਵੀਰ ਜੀ ਜਿੱਦਾਂ ਆਪਾਂ ਕਈ ਵਾਰੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਮੈਂ ਤੁਹਾਡੇ ਆਫਿਸ ਵੀ ਦੇਖਿਆ ਤੇ ਮੈਨੂੰ ਵੀ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ ਸਪੈਸ਼ਲੀ ਜਦੋਂ ਮੈਂ ਬੁੱਕ ਆਪਣੇ ਪੂਨੀ ਸਾਹਿਬ ਦੀ ਲਿਖੀ ਵੈਨਕੂਵਰ ਤੋਂ ਕੈਨੇਡਾ ਦੇ ਗਦਰੀ ਯੋਧੇ ਉਹ ਤਕਰੀਬਨ ਇੱਕ ਇੱਕ ਪੇਜ ਮੈਂ 10-10 ਵਾਰੀ ਪੜ੍ਹਿਆ ਜੀ ਉਹ ਕਿ ਚਲੋ ਬੇਸ਼ੱਕ ਆਪਾਂ ਨੂੰ ਵੀ ਹੁਣ ਆਏ ਨੂੰ ਇੱਥੇ ਤਕਰੀਬਨ 36-37 ਸਾਲ ਹੋ ਗਏ ਮੈਨੂੰ ਕੈਲਗਰੀ 'ਚ ਰਹਿੰਦੇ ਨੂੰ ਪਰ ਆਪਾਂ ਕੰਮ ਵੀ ਕਰਦੇ ਹਾਂ ਚਲੋ ਘਰਾਂ ਦੇ ਖਰਚੇ ਸਾਰੇ ਆਪਾਂ ਇਹ ਕੰਮ ਵੀ ਕਰਨੇ ਹੁੰਦੇ ਆ ਪਰ ਜਿਹੜੀ ਇੱਕ ਵਿਰਾਸਤ ਹੈ ਜਿਹੜੀ ਆਪਣੇ ਬਜ਼ੁਰਗਾਂ ਨੇ ਆ ਕੇ ਕੰਮ ਕੀਤਾ ਇੱਥੋਂ ਗਏ ਆ ਛੱਡ ਕੇ ਗਦਰੀ ਯੋਧੇ ਜਦੋਂ ਉਹਨਾਂ ਦੀਆਂ ਬੁੱਕਾਂ ਪੜ੍ਹਦੇ ਉਹਨਾਂ ਦਾ ਜੀਵਨ ਪੜ੍ਹਦੇ ਹਾਂ ਤਾਂ ਇੱਕ ਦਿਮਾਗ ਥੋੜੇ ਜਿਹੇ ਚੇਲੇ ਹੋ ਜਾਂਦਾ ਵੀ ਅਸੀਂ ਕੀ ਹਾਂ ਤੇ ਕਿੱਥੋਂ ਤੁਰੇ ਸੀ ਤਾਂ ਕਿੱਥੇ ਹਾਂ ਅਸੀਂ ਹੁਣ ਸਾਡੀ ਕੀ ਸਿਚੁਏਸ਼ਨ ਹੈ ਤੇ ਜਿਸ ਤਰ੍ਹਾਂ ਉਸੀ ਇਹ ਚੀਜ਼ਾਂ ਦਿਮਾਗ ਦੇ ਵਿੱਚ ਆਈਆਂ ਤੇ ਇਹ ਕਮੇਟੀ ਇੱਕ ਬਣੀ ਆ ਵਿਰਾਸਤ ਦੀ ਗੂੰਜ ਅਸੀਂ ਕੋਸ਼ਿਸ਼ ਕਰਾਂਗੇ ਕਿ ਪਹਿਲੇ ਪ੍ਰੋਗਰਾਮ ਹੈ ਸਾਡਾ ਸਾਲ ਇਹ ਇਨ ਦਾ 2026 ਦੇ ਵਿੱਚ ਤੇ ਕੁਛ ਆਪਣੇ ਆਉਣੇ ਵਾਲੀ ਜਨਰੇਸ਼ਨ ਨੂੰ ਦੱਸ ਸਕੀਏ
1: ਬਿਲਕੁਲ ਕਿਉਂਕਿ ਇੱਦਾਂ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਤਾਂ ਕਿ ਕੁਛ ਨਾ ਕੁਛ ਤਾਂ ਲੋਕਾਂ ਨੂੰ ਪਤਾ ਲੱਗੇ ਯਾਰ ਵੀ ਸਾਡਾ ਬਹੁਤ ਅਮੀਰ ਵਿਰਸਾ ਸੀਗਾ ਤੇ ਅੱਜ ਅਸੀਂ ਇਸ ਦੌੜ ਦੇ ਵਿੱਚ ਜਿਹੜਾ ਸਾਰਾ ਕੁਛ ਭੁੱਲ ਗਏ ਹਾਂ ਅੱਛਾ ਭੋਲਾ ਸਿੰਘ ਜੀ ਇੱਕ ਬਹੁਤ ਹੀ ਵਧੀਆ ਨਾਟਕ ਜਿਹੜਾ ਹੈਗਾ ਸਾਡੀ ਜਿਹੜੀ ਟੀਮ ਹੈ ਉਹ ਕਰ ਰਹੀ ਹੈ ਬਹੁਤ ਮਿਹਨਤ ਕਰ ਰਹੀ ਹੈ ਤੇ ਨਾਟਕ ਕੁਛ ਸ਼ਹਿਰਾਂ 'ਚ ਤਾਂ ਜਿਵੇਂ ਟੋਰਾਂਟੋ 'ਚ ਦੇਖਣ ਦਾ ਕਾਫੀ ਰੁਝਾਨ ਵਧਿਆ ਹੋਇਆ
0: ਜੀ
1: ਇੱਥੇ ਵੀ ਥੋੜਾ ਥੋੜਾ ਚਸਕਾ ਜਿਹਾ ਪੈ ਰਿਹਾ ਲੋਕਾਂ ਨੂੰ ਕਿਉਂਕਿ ਹੁਣ ਵਧੀਆ ਨਾਟਕ ਹੋ ਰਹੇ ਨੇ
2: ਬਿਲਕੁਲ ਜੀ
1: ਤੇ ਮਿਹਨਤ ਬਹੁਤ ਕਰ ਰਿਹਾ ਕਲਾਕਾਰ ਵੀ ਸਾਡੇ ਲੋਕਲ ਨੇ
2: ਸਾਡੇ ਲੋਕਲ ਕਲਾਕਾਰ ਹੈ ਔਰ ਨਿਰਦੇਸ਼ਕ ਸਾਡੇ ਜੋ ਡਾਇਰੈਕਟਰ ਨੇ ਉਹ ਵੀ ਲੋਕਲ ਨੇ ਰਣਜੀਤ ਸਿੱਧੂ ਭਾਜੀ ਜੋ ਕਿ ਉਹ ਵੀ ਮੀਡੀਆ ਦੇ ਵਿੱਚ ਨੇ ਬੜੀ ਸਖ਼ਤ ਮਿਹਨਤ ਕਰ ਰਹੇ ਨੇ ਮੈਂ ਪਰਸੋਂ ਹੀ ਉਹਨਾਂ ਦੇ ਨਾਲ ਸੀ ਟੀਮ ਦੇ ਤੇ ਮੈਨੂੰ ਉਹਨਾਂ ਨੂੰ ਵੇਖਣ ਦਾ ਮੌਕਾ ਮਿਲਿਆ ਤੁਸੀਂ ਯਕੀਨ ਕਰੋ 12:15 ਤੱਕ ਉਹ ਪ੍ਰੈਕਟਿਸ ਕਰ ਰਹੇ ਸੀਗੇ ਸਵੇਰ ਨੂੰ ਫਿਰ ਉਹਨਾਂ ਨੇ ਕੰਮ ਕਰਨਾ ਸੀ ਸੋ ਕਹਿਣ ਤੋਂ ਭਾਵ ਜਿਹੜੀ ਲੋਕਲ ਟੀਮ ਹੈ ਉਹ ਬਹੁਤ ਸਖ਼ਤ ਮਿਹਨਤ ਕਰ ਰਹੀ ਹੈ ਜਿਹੜਾ ਨਾਟਕ ਹੈ ਉਹ ਵਿਸ਼ੇਸ਼ ਤੌਰ ਤੇ ਪੇਸ਼ ਕੀਤਾ ਜਾ ਰਿਹਾ ਜਿਹਦੇ ਵਿੱਚ ਜਿਹਦਾ ਨਾਂ ਹੈ ਕੁਰਬਾਨੀਆਂ ਦੀ ਵਿਰਾਸਤ ਸੋ ਸਾਡੀ ਵਿਰਾਸਤ ਹੈ ਵੈਸੇ ਹੀ ਕੁਰਬਾਨੀਆਂ ਭਰੀ ਹੈ ਸੋ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰਦੇ ਸੀ ਵੀ ਆਪਾਂ ਆਪਣੇ ਵਿੱਚ ਤਾਂ ਚਲੋ ਥੋੜੀ ਮੋਟੀ ਗੱਲ ਹੁੰਦੀ ਹੈ ਅੱਜ ਕੱਲ੍ਹ ਤੁਰ ਰਹੀ ਹੈ ਪਰ ਕਿਸੇ ਮੇਨ ਸਟ੍ਰੀਮ ਮੁੱਖ ਧਾਰਾ ਦੇ ਵਿੱਚ ਸਾਡਾ ਪਤਾ ਹੀ ਨਹੀਂ ਅਸੀਂ ਕਿਤੇ ਹੈ ਹੀ ਨਹੀਂ ਸੋ ਇੱਕ

0: ਵੀ ਬ੍ਰਿਜਿੰਗ ਦੀ ਲੋੜ ਹੈ ਇੱਕ ਸਾਡੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਬੱਚਿਆਂ ਨੂੰ ਵੀ ਇਹ ਸਾਰਾ ਕੁਛ ਦਿਖਾਉਣ ਦੀ ਲੋੜ ਹੈ ਸੋ ਜਿਹੜਾ ਜਿਹੜਾ ਇਹ ਜਿਹੜਾ ਕਹਿ ਲਓ ਵਿਜੂਅਲ ਆਰਟਸ ਹੈ ਇਸ ਨੂੰ ਦਰਸਾਉਣ ਦਾ ਜਿਹੜਾ ਨਾਟਕ ਹੈ ਮੰਚ ਹੈ ਉਹ ਬਹੁਤ ਵਧੀਆ ਤਰੀਕਾ ਹੈ ਕਿਉਂਕਿ ਜਦੋਂ ਬੱਚੇ ਦੇਖਦੇ ਆ ਉਸ ਨੂੰ ਉਸ ਤੋਂ ਪ੍ਰਭਾਵਿਤ ਹੁੰਦੇ ਆ ਤੇ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਅਡੋਪਟ ਕਰ ਸਕਦੇ ਆ ਜਿਵੇਂ ਜਿਹੜਾ ਇਹ ਨਾਟਕ ਹੈ ਇਹਦੇ ਵਿੱਚ ਨਾ ਸਾਡਾ ਜਿਹੜਾ ਮੁੱਖ ਮੁੱਖ ਜਿਹੜੇ ਕੁਰਬਾਨੀਆਂ ਹੈਗੀਆਂ ਸਾਡੇ ਇਤਿਹਾਸ ਦੀਆਂ ਸਾਡੀ ਵਿਰਾਸਤ ਦੀਆਂ ਸੋ ਉਹਦੇ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਪੂਰਾ ਨਾਟਕ ਦੱਸ ਸਕਦਾ ਪਰ ਸਾਰੇ ਦਰਸ਼ਕਾਂ ਨੂੰ ਇਹ ਪੁਰਜ਼ੋਰ ਅਪੀਲ ਹੈ ਵੀ ਇਹ ਨਾਟਕ ਦੇਖਣ ਵਾਲਾ ਹੈ ਤੇ ਇਸ ਨੂੰ ਮਿਸ ਨਹੀਂ ਕਰਨਾ ਸੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਆਪ ਆਓ ਤੇ ਆਪਣੇ ਰਿਸ਼ਤੇਦਾਰ ਮਿੱਤਰਾਂ ਦੋਸਤਾਂ ਨੂੰ ਦੱਸੋ ਤਾਂ ਕਿ ਉੱਥੇ ਅਸੀਂ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰ ਸਕੀਏ ਇਸ ਤੋਂ ਇਲਾਵਾ ਜਿਵੇਂ ਮੈਂ ਵਿਜੂਅਲ ਆਰਟਸ ਦੀ ਗੱਲ ਕੀਤੀ ਸੀ ਵਿਸ਼ੇਸ਼ਕ ਪ੍ਰਦਰਸ਼ਨੀ ਜਿਹੜੀ ਹੈ ਉਹ ਲਾਈ ਜਾ ਰਹੀ ਹੈ ਜਿਹਦੇ ਵਿੱਚ ਜਿਹੜੀਆਂ ਫੋਟੋਜ਼ ਨੇ ਨਾਲ ਉਹਦੇ ਉਸ ਫੋਟੋ ਦਾ ਇਤਿਹਾਸ ਉਸ ਦਾ ਛੋਟਾ ਜਿਹਾ ਬਰੀਫ ਇਤਿਹਾਸ
1: ਜਿਹੜਾ ਕੁਰਬਾਨੀਆਂ ਭਰਿਆ ਇਤਿਹਾਸ
0: ਜਿਹਦੇ ਵਿੱਚ ਅੰਗਰੇਜ਼ੀ ਤੇ ਪੰਜਾਬੀ ਦੋਨਾਂ ਦੇ ਵਿੱਚ ਥੋੜਾ ਥੋੜਾ ਉਹਨਾਂ ਦੀ ਬਰੀਫ ਜਾਣਕਾਰੀ ਸੋ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਵੀ ਜਿੰਨਾ ਵੀ ਮਟੀਰੀਅਲ ਵੱਧ ਤੋਂ ਵੱਧ ਅਸੀਂ ਇਕੱਠਾ ਕਰ ਸਕਦੇ ਸੀ ਉਹ ਇਕੱਠਾ ਕੀਤਾ ਸੋ ਇਹ ਜਿਹੜਾ ਪ੍ਰੋਗਰਾਮ ਹੈ ਇਹ ਮਿਸ ਕਰਨ ਵਾਲੇ ਦੇਖਣ ਵਾਲਾ ਔਰ ਨਾਲ ਦੀ ਨਾਲ ਜਿਵੇਂ ਤੁਸੀਂ ਪਹਿਲਾਂ ਵੀ ਆਪਾਂ ਜ਼ਿਕਰ ਕਰਦੇ ਸੀ ਜਦੋਂ ਆਪਾਂ ਬਿਹਾਈਂਡ ਦਾ ਸੀਨ ਆਪਾਂ ਗੱਲਾਂ ਕਰਦੇ ਸੀ ਵੀ ਕਿਉਂਕਿ ਪ੍ਰੋਗਰਾਮ ਇਹ ਕਾਫੀ ਲੰਬਾ ਹੈ ਜਿਵੇਂ 12:30 ਤੋਂ ਲੈ ਕੇ 1:30 ਤੱਕ ਚਾਹ ਪਾਣੀ ਹੈ ਤੇ 5:30 ਤੱਕ ਇਹ ਪ੍ਰੋਗਰਾਮ ਚੱਲਣਾ ਜਿਹਦੇ ਵਿੱਚ ਕੁਰਬਾਨੀਆਂ ਦੀ ਵਿਰਾਸਤ ਜਿਹੜਾ ਨਾਟਕ ਹੈ ਡਰਾਮਾ ਹੈ ਇਹ ਵਿਸ਼ੇਸ਼ ਖਿੱਚ ਦਾ ਕੇਂਦਰ ਹੈ ਤੇ ਪ੍ਰਦਰਸ਼ਨੀ ਸੋ ਇਹਦੇ ਵਿੱਚ ਇਹ ਵੀ ਪ੍ਰਬੰਧ ਕੀਤਾ ਗਿਆ ਖਾਣ ਪੀਣ ਵਾਸਤੇ ਹੁਣ ਪੀਜ਼ੇ ਦਾ ਪ੍ਰਬੰਧ ਵੀ ਨਾਲ ਹੈ
1: ਅੱਛਾ ਜੀ
0: ਹਾਂਜੀ ਸੋ ਚਾਹ ਪਾਣੀ ਦੇ ਵਿੱਚ ਬੱਚਿਆਂ ਨੂੰ ਵਾਸਤੇ ਆਈਸ ਕ੍ਰੀਮ ਹੈ ਤੇ ਉਹ ਵੀ ਫ੍ਰੀ ਜਿਹੜੇ ਕਿ ਗੁਰੂ ਨਾਨਕ ਕਿਚਨ ਵੱਲੋਂ ਪ੍ਰੋਵਾਈਡ ਕੀਤੀ ਜਾਵੇਗੀ ਤੇ ਚਾਹ ਪਾਣੀ ਦੇ ਵਿੱਚ ਜਿਵੇਂ ਸੋਡਾ ਹੁੰਦਾ ਹੀ ਆਪਣਾ ਰਿਫਰੈਸ਼ਮੈਂਟ ਨਾਲ ਪੀਜ਼ੇ ਦਾ ਵੀ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ
1: ਇਹਦਾ ਫਿਰ ਟਾਈਮ ਲਿਮਿਟ ਚਾਹੀਦੀ ਹੈ ਕੋਈ ਵੀ ਕਿਉਂਕਿ ਆਪਾਂ ਪ੍ਰੋਗਰਾਮ ਵੀ ਕਰਨਾ ਵੀ ਆਈਸ ਕ੍ਰੀਮ ਕਿੰਨੇ ਕੁ ਵਜੇ ਦੇਣੀ ਹੈ ਤੇ ਚਾਹ ਪਕੌੜੇ ਕਿੰਨੇ ਕੁ ਵਜੇ ਦੇਣੇ ਤੇ ਪੀਜ਼ਾ ਕਿੰਨੇ ਕੁ ਵਜੇ ਦੇਣਾ ਪੀਜ਼ਾ ਮੈਨੂੰ ਲੱਗਦਾ ਲਾਸਟ ਚ ਰੱਖ ਦਿਓ
0: ਹਾਂਜੀ ਪੀਜ਼ਾ ਲਾਸਟ ਰੱਖਾਂਗੇ ਨਾਲੇ ਫਿਰ ਆਈਸ ਕ੍ਰੀਮ ਵੀ ਲਾਸਟ ਹੀ ਰੱਖਾਂਗੇ ਮੇਰੇ ਨਾਲ ਉਹ ਫਿਰ ਐਜ ਡੈਜ਼ਰਟ ਉਹ ਲੈ ਸਕਦੇ
1: ਹਾਂ ਭੁੱਖ ਵੀ ਲੱਗੇ ਨਾ ਲੋਕਾਂ ਨੂੰ ਪ੍ਰੋਗਰਾਮ ਦੇਖ ਕੇ
0: ਹਾਂਜੀ ਸੋ ਅਖੀਰ ਦੇ ਉੱਤੇ ਜਿਹੜਾ ਨਾਟਕ ਹੈ ਉਹ ਆਪਾਂ ਅਖੀਰ ਤੇ ਰੱਖਿਆ
1: ਠੀਕ ਹੈ
0: ਤਾਂ ਕਿ ਔਰ ਜਿਹੜੇ ਵੀ ਜਿਨ੍ਹਾਂ ਨੂੰ ਵੀ ਆਪਾਂ ਸਨਮਾਨ ਪੱਤਰ ਦੇਣੇ ਆ ਜਾਂ ਸਨਮਾਨ ਕਿਸੇ ਵੀ ਕਿਸਮ ਦਾ ਕਰਨਾ ਉਹ ਵੀ ਆਪਾਂ ਅਖੀਰ ਤੇ ਕਰਾਂਗੇ ਸਿਰਫ ਗੱਤਕੇ ਵਾਲੇ ਬੱਚਿਆਂ ਨੂੰ ਛੱਡ ਕੇ ਕਿਉਂਕਿ ਉਹ ਪ੍ਰੋਗਰਾਮ ਤੁਹਾਨੂੰ ਗੈਪ ਬਹੁਤ ਜ਼ਿਆਦਾ ਹੋ ਜਾਏਗਾ
1: ਰਾਈਟ
0: ਕਿਉਂਕਿ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਦੇ ਕੇ ਆਪਾਂ ਤੋੜ ਦਾਂਗੇ ਉਹਨਾਂ ਦੀ ਮਰਜ਼ੀ ਹੋ ਜਾਏ ਉਹਨਾਂ ਨੇ ਰੁਕਣਾ ਹੋ ਜਾਂ ਕੱਪੜੇ ਬਦਲ ਕੇ ਕਿਉਂਕਿ ਉਹਨਾਂ ਨੇ ਬੱਚਿਆਂ ਦੇ ਉਹ ਸਾਰੇ ਸ਼ਸਤਰ ਵਸਤਰ ਲਾਏ ਹੁੰਦੇ ਆ ਇਸ ਕਰਕੇ ਉਹਨਾਂ ਨੂੰ ਬਦਲ ਕੇ ਆਉਣਾ ਪੈਂਦਾ ਉਹ ਬੱਚੇ ਦੁਆਰਾ ਆ ਕੇ ਸਾਡੇ ਨਾਲ ਜੁਆਇਨ ਕਰ ਲੈਣਗੇ ਪਰ ਇਹ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਹੋਏਗਾ ਜਿਸ ਨੂੰ ਮਿਸ ਨਹੀਂ ਕਰਨਾ ਬਣਦਾ ਸਾਡੇ ਵੀ ਜਿੰਨੇ ਵੀ ਕੈਲਗਰੀ ਜਾਂ ਆਸ ਪਾਸ ਦੇ ਇਲਾਕੇ ਦੇ ਲੋਕ ਨੇ ਉਹ ਇਸ ਵਿੱਚ ਜ਼ਰੂਰ ਸ਼ਾਮਿਲ ਹੋਣ
1: ਰਣਜੀਤ ਸਿੱਧੂ ਹੋਣਾ ਬਾਰੇ ਮੈਂ ਵੈਸੇ ਤਾਂ ਬਹੁਤ ਦੇਰ ਤੋਂ ਜਾਣਦਾ ਉਹਨਾਂ ਨੂੰ ਟੋਰਾਂਟੋ ਵੀ ਉਹ ਮੀਡੀਆ ਨਾਲ ਜੁੜੇ ਹੋਏ ਸੀਗੇ ਅਖਬਾਰ ਵੀ ਉਹਨਾਂ ਨੇ ਕੱਢੇ ਮਲਟੀ ਟੈਲੈਂਟਡ ਨੇ ਬਹੁਤ ਕੁਛ ਉਹਨਾਂ ਨੇ ਕੀਤਾ ਪਰ ਆਹ ਜਿਹੜਾ ਉਹਨਾਂ ਦਾ ਪੱਖ ਹੈ ਨਾ ਮੈਨੂੰ ਇਹ ਸੱਚੀ ਗੱਲ ਪਹਿਲਾਂ ਨਹੀਂ ਸੀ ਪਤਾ ਆਹ ਮੈਨੂੰ ਜਦੋਂ ਇਹਨਾਂ ਨੇ ਰਣਦੀਪ ਉਹਨਾਂ ਨੇ ਪ੍ਰੋਗਰਾਮ ਕਰਾਇਆ ਉਹ ਨਾਟਕ ਵੀ ਇਹਨਾਂ ਨੇ
0: ਕੀਤਾ ਸੀ ਇਹਨਾਂ ਦੇ ਲਗਾਤਾਰ ਮੈਨੂੰ
1: ਬੜੀ ਹੈਰਾਨੀ ਹੋਈ ਵੀ ਇਹਨੇ ਵਧੀਆ ਡਾਇਰੈਕਟਰ ਵੀ ਨੇ
0: ਹਾਂਜੀ ਤੁਸੀਂ ਮਤਲਬ ਦੇਖੋ ਮਾਫ ਕਰਨਾ ਜਿਵੇਂ ਜਿਵੇਂ ਮੈਂ ਉਹਨਾਂ ਨੂੰ ਨਾ ਡਾਇਰੈਕਟ ਕਰਦਿਆਂ ਨੂੰ ਦੇਖਿਆ ਸੋ ਇੱਕ ਤਾਂ ਬੰਦਾ ਹੁੰਦਾ ਵੀ ਉਹ ਮਤਲਬ ਇੰਨੇ ਖੁੱਬੇ ਹੋਏ ਨਾ ਆਪਣੇ ਕੰਮ ਵਿੱਚ ਅੱਜ ਕੱਲ ਉਹ ਬਹੁਤ ਜ਼ਿਆਦਾ ਬਿਜ਼ੀ ਨੇ ਉਹ ਹੋਰ ਵੀ ਹੋਰ
1: ਮਲਟੀ ਬਿਜ਼ੀ ਹੁੰਦਾ ਜਦੋਂ ਮੈਂ ਦੱਸਿਆ ਵੀ ਉਹ ਤਾਂ ਮਲਟੀ ਟੈਲੈਂਟਡ ਨੇ ਉਹ ਕੰਮ ਵੀ ਉਹਨਾਂ ਦੇ ਵਿੱਚੇ ਅਖਬਾਰ ਵਿੱਚੇ ਰੇਡੀਓ
0: ਸੰਸਥਾ ਨੇ ਪੂਰੀ ਔਰ ਜਿਸ ਤਰ੍ਹਾਂ ਉਹ ਦੱਸ ਰਹੇ ਸੀ ਨਾ ਆਪਣੇ ਐਕਟਰਾਂ ਨੂੰ ਵੀ ਯਾਰ ਇੱਥੋਂ ਆ ਕੇ ਐਂ ਤੁਰ ਕੇ ਏਦਾਂ ਕਰਕੇ ਤੇ ਆਹ ਤੁਹਾਡੇ ਚਿਹਰੇ ਦੇ ਹਾਵ ਭਾਵ ਹੋਣ ਆਹ ਤੁਹਾਡੀ ਆਵਾਜ਼ ਦੇ ਵਿੱਚ ਆਹ ਕੰਪਨ ਹੋਵੇ ਇੱਥੇ ਰੁਕਣਾ ਇੱਥੇ ਡਾਇਲਾਗ ਡਿਲੀਵਰ ਕਰਨਾ ਉਹ ਨੈਕਸਟ ਲੈਵਲ ਦੀ ਗੱਲਬਾਤ ਹੈ ਜੀ
1: ਇਹ ਛੁਪਿਆ ਟੈਲੈਂਟ ਮੈਨੂੰ ਤਾਂ ਪਿਛਲੀ ਵਾਰ ਪਤਾ ਲੱਗਾ ਜਦੋਂ ਫਾਲਕਨਰੀ ਕੈਸਲ ਕਮਿਊਨਿਟੀ ਹਾਲ ਚ ਉਹ ਨਾਟਕ ਦੇਖਿਆ ਵੀ ਉਹ ਇਹਨਾਂ ਨੇ ਡਾਇਰੈਕਟ ਕੀਤਾ ਸੀ ਆਹ ਤਾਂ ਵੱਖਰਾ ਨਾਟਕ ਹੈ ਇੱਕ ਤਾਂ ਕਾਫੀ ਵੱਡਾ ਨਾਟਕ ਹੈ ਤੇ ਕਮਾਲ ਹੈ ਰਣਜੀਤ ਸਿੱਧੂ ਭਾਜੀ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਮੂਵੀ ਵਾਂਗ ਵੀ ਡਾਇਰੈਕਟ ਕਰੋਗੇ
0: ਨਹੀਂ ਅੱਗੇ ਵੀ ਲਾਈਨ ਅਪ ਇਹਨਾਂ ਦੀ ਹੋਰ ਵੀ ਡਾਇਰੈਕਸ਼ਨ ਵਾਸਤੇ
1: ਅੱਛਾ
0: ਸੋ ਇਹ ਕਾਫੀ ਵਧੀਆ ਕੰਮ ਕਰ ਰਿਹਾ ਮੈਂ ਤਾਂ ਆਪ ਹੈਰਾਨ ਸੀ ਜਦੋਂ ਪਹਿਲੀ ਵਾਰ ਉਹਨਾਂ ਦਾ ਨਾਟਕ ਦੇਖਿਆ ਨਾ ਪਿਛਲੀ ਵਾਰੀ ਤੇ ਮੈਂ ਕਿਹਾ ਰਣਜੀਤ ਸਿੱਧੂ ਭਾਜੀ ਵੀ ਡਾਇਰੈਕਟਰ ਵੀ ਨੇ ਜਦੋਂ ਮੈਂ ਦੇਖਿਆ ਉਹਨਾਂ ਦੀ ਡਾਇਰੈਕਸ਼ਨ ਤੇ ਕਿਉਂਕਿ ਸਾਧਨ ਜਿਹੜੇ ਬਹੁਤ ਸੀਮਿਤ ਨੇ ਆਪਣੇ ਕੋਲ ਜਿਹੜੇ

0: ਐਕਟਰਸ ਨੇ ਮੈਨ ਪਾਵਰ ਹੈ ਤੁਹਾਨੂੰ ਪਤਾ ਸਾਰੇ ਬੰਦੇ ਨੇ ਕੰਮ ਕਰਨਾ ਹੁੰਦਾ ਸਾਰੇ ਆਪਾਂ ਆਪਣੇ ਬਿਜ਼ੀ ਹੁੰਦੇ ਆ ਉਸ ਟਾਈਮ ਚੋਂ ਟਾਈਮ ਕੱਢ ਕੇ ਨਾਟਕ ਨੂੰ ਤਿਆਰ ਕਰਨ ਵਾਸਤੇ ਬਹੁਤ ਸਮਾਂ ਲੱਗਦਾ ਤੁਸੀਂ ਤਾਂ ਆਪ ਦੇ ਵਿੱਚ ਰਹੇ ਹੋ ਇਹਨੂੰ ਤਿਆਰ ਕਰਨ ਵਾਸਤੇ ਬਹੁਤ ਸਮਾਂ ਲੱਗਦਾ ਸੋ ਉਹਨਾਂ ਦੀ ਆਪਾਂ ਮਿਹਨਤ ਦਾ ਮੁੱਲ ਪਾਈਏ ਜਿਹੜਾ ਉਹਨਾਂ ਨੇ ਸਾਡੇ ਐਕਟਰਸ ਨੇ ਸਾਡੇ ਜਿਹੜੇ ਅਦਾਕਾਰ ਹੈਗੇ ਨੇ ਉਹਨਾਂ ਲਈ ਆਪਾਂ ਉਹਨਾਂ ਦਾ ਮੁੱਲ ਪਾਈਏ
1: ਜਿਹੜੇ ਸਾਡੇ ਮੁੰਡੇ ਮੁੰਡੇ ਸਾਡੇ ਸੱਜਣ ਕਹਿ ਲਓ ਮੁੰਡੇ ਹੀ ਹੈ ਵੈਸੇ ਤਾਂ ਚਲੋ ਸਾਡੀ ਉਮਰ ਦੇ ਐਕਟਰ ਨੇ ਐਕਟਿੰਗ ਕਰ ਰਹੇ ਨੇ ਉਹ ਵੀ ਧਨ ਨੇ ਕਿ ਦੇਖੋ ਇਹਦੇ ਚ ਕੋਈ ਕੋਈ ਪੈਸੇ ਤਾਂ ਮਿਲਣੇ ਨੀ
0: ਇਹ ਜਨੂੰਨ ਹੁੰਦਾ
1: ਇਹ ਸਿਰਫ ਸ਼ੌਕ ਹੈ ਆਪਣੇ ਪਰਿਵਾਰਾਂ ਚੋਂ ਆਪਣੇ ਕੰਮ ਚੋਂ ਟਾਈਮ ਕੱਢ ਕੇ ਰਿਹਰਸਲਾਂ ਕਰਨੀਆਂ ਫਿਰ ਉਸ ਦਿਨ ਪਲੇ
0: ਕਰਨਾ
1: ਸਿਰਫ ਉਹਨਾਂ ਨੂੰ ਇਹੀ ਹੈ ਵੀ ਲੋਕ ਆ ਜਾਣ ਲੋਕ ਆ ਕੇ ਦੇਖਣ ਬਸ ਕਿਉਂਕਿ ਤਾਂ ਕਿ ਉਸ ਉਹਨਾਂ ਦੇ ਕੰਮ ਨੂੰ ਐਪਰੀਸ਼ੀਏਟ ਇਹੀ ਇੱਕ ਉਹਨਾਂ ਨੂੰ
0: ਹੌਸਲਾ ਅਫਜ਼ਾਈ ਆ
2: ਹਾਲ ਵੀ ਉਹਨੇ ਬਹੁਤ ਵਧੀਆ ਬਣਾਇਆ ਜੀ ਮੰਗੋਲੀਆ ਹਾਲ ਆਪਾਂ ਉਧਰ
0: ਗਏ
2: ਸੀ ਪਾਰਕਿੰਗ ਦੀ ਕੋਈ ਪ੍ਰੋਬਲਮ ਨੀ ਹੈਗੀ ਤੇ ਇਹੀ ਕੋਸ਼ਿਸ਼ ਕਰਿਓ ਕਿ ਉੱਥੇ 12:30-12 ਵਜੇ ਪਹੁੰਚ ਜਾਇਓ ਕਰਕੇ ਜਿੱਦਾਂ ਆਪਾਂ ਪਹਿਲਾਂ ਦੱਸਿਆ ਕਿ ਖਾਣ ਪੀਣ ਦਾ ਪਹਿਲਾਂ ਫੇਸ ਸਾਰਾ ਬੈਠਣ ਦਾ ਕਰਕੇ ਉਹ ਹਰ ਚੀਜ਼ ਲਈ ਆਪਾਂ ਪ੍ਰਪੇਅਰ ਹੋ ਜਾਈਏ ਵੀ ਆਪਾਂ ਕੋਈ ਚੀਜ਼ ਮਿਸ ਨਾ ਕਰੀਏ ਬੇਸ਼ੱਕ 12 ਵਜੇ ਆ ਜਾਣਾ ਤੇ ਸਪੈਸ਼ਲੀ ਇਹ ਆ ਬਈ ਬਜ਼ੁਰਗਾਂ ਨੂੰ ਤੇ ਜਿੰਨੀਆਂ ਆਪਣੀਆਂ ਮਾਵਾਂ ਭੈਣਾਂ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣ ਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਵਿਰਾਸਤ ਦੇ ਵਿੱਚ ਬਹੁਤ ਚੀਜ਼ਾਂ ਇੱਦਾਂ ਦੀਆਂ ਹੋਣੀਆਂ ਜਿਹੜੇ ਬੱਚੇ ਠੀਕ ਆ ਟੀਵੀ ਦੇਖਦੇ ਆ ਪਰ ਬਹੁਤ ਚੀਜ਼ਾਂ ਉਹਨਾਂ ਨੇ ਸਿੱਖਣੀਆਂ ਇਸ ਚੀਜ਼ ਤੋਂ ਆ ਕੇ ਜੀ ਤੇ ਉਹੀ ਜਿੱਦਾਂ ਆਪਾਂ ਡਰਾਮੇ ਦੀ ਗੱਲ ਕਰਦੇ ਆ ਮੈਨੂੰ ਵੀ ਚਾਂਸ ਮਿਲਿਆ ਲਾਸਟ ਵੀਕ ਮੈਂ ਉੱਥੇ ਬੈਠਾ ਰਿਹਾ ਉਹਨਾਂ ਨੂੰ ਡਰਾਮਾ ਦੇ ਉਹ ਜੀ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਤੇ ਉਹਨਾਂ ਨੂੰ ਇਸੇ ਚੀਜ਼ ਦਾ ਹੌਸਲਾ ਅਫਜ਼ਾਈ ਹੁੰਦਾ ਤੇ ਕਰਨਾ ਤੋਂ ਨੀ ਸਾਰਾ ਫ੍ਰੀ ਆ ਪਰ ਇੱਕ ਉਹ ਜਨੂਨ ਆ ਜੀ ਉਹਨਾਂ ਦੇ ਅੰਦਰ ਜਿੰਨੇ ਵੀ ਐਕਟਰ ਆ ਤੇ ਜਿੰਨੇ ਵੀ ਵਲੰਟੀਅਰ ਹੋਰ ਵੀ ਆਊਗੇ
1: ਸਾਰੇ
2: ਕੰਮਾਂ ਕਰਨ ਵਾਲੇ ਅਸੀਂ ਟਾਈਮ ਬਹੁਤ ਕੱਢ ਰਹੇ ਆ ਜੀ
1: ਤੇ ਪਾਰਕਿੰਗ ਅੰਡਰਗਰਾਉਂਡ ਵੀ ਹੈਗੀ ਆ ਬਾਹਰ ਵੀ ਹੈਗੀ ਆ
2: ਹਾਂਜੀ ਬਾਹਰ ਵੀ ਪਾਰਕ
1: ਸੰਡੇ ਦਾ ਦਿਨ ਆ ਛੁੱਟੀ ਵੀ ਆ
2: ਛੁੱਟੀ ਆ ਹਾਂਜੀ
1: ਤੇ ਗੁਰਦੁਆਰਾ ਸਾਹਿਬ ਜਾਓ ਮੱਥਾ ਟੇਕ ਕੇ ਲੰਗਰ ਥੋੜਾ ਬਹੁਤਾ ਛਕ ਲਿਓ ਫਿਰ ਬਾਅਦ ਜਾ ਕੇ ਪਕੌੜੇ ਵੀ ਖਾਣੇ ਆ
2: ਬਿਲਕੁਲ ਜੀ ਜਿੱਦਾਂ ਹੁਣ ਭੋਲੇ ਭਾ ਨੇ ਦੱਸਿਆ ਵੀ ਉੱਥੇ ਪੀਜੇ ਦਾ ਵੀ ਆ
1: ਹਾਂ
2: ਤੇ ਆਈਸਕ੍ਰੀਮ ਵੀ ਆ
1: ਗੁਰਦੁਆਰਾ ਬਾਅਦ ਚ
2: ਪੰਜ ਵਜੇ ਪੀਜਾ ਬਾਅਦ ਚ ਹਾਂ
1: ਇਸ ਕਰਕੇ ਭੁੱਖੇ ਪੇਟ ਬਣਾ ਆਇਓ
2: ਤੇ ਫਿਰ ਉਹ ਖਾਣ ਵੱਲ ਧਿਆਨ ਰਹਿਣਾ ਜ਼ਿਆਦਾ
1: ਹਾਂ
2: ਤੇ ਇਸ ਕਰਕੇ ਵੀ ਪਹਿਲਾਂ ਥੋੜੀ ਜਿਹੀ ਚਾਹ ਪਾਣੀ ਪਹਿਲਾਂ ਆ ਕੇ ਪੀ ਲਓ ਆਪਣੀਆਂ ਸੀਟਾਂ ਸਾਂਭੋ ਤੇ ਸਮੇਂ ਸਿਰ ਆਓ
1: ਬਿਲਕੁਲ
2: ਤੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ
1: ਜੀ ਟਾਈਮ ਤੇ ਆਉਣਾ ਬਹੁਤ ਜ਼ਰੂਰੀ ਹੈ ਤਾਂ ਜਦੋਂ ਟਾਈਮ ਤੇ ਆਓਗੇ ਤਾਂ ਫਿਰ ਟਾਈਮ ਤੇ ਪ੍ਰੋਗਰਾਮ ਸ਼ੁਰੂ ਹੋਊਗਾ ਤੇ
2: ਬਿਲਕੁਲ ਜੀ ਹਾਂਜੀ
0: ਸੋ ਮੈਂ ਇੱਕ ਵਿਸ਼ੇਸ਼ ਤੌਰ ਤੇ ਗੱਲ ਕਰਨੀ ਚਾਹਾਂਗਾ
1: ਜੀ
0: ਕਿਉਂਕਿ ਜਿਹੜੀ ਸਾਡੀ ਦਾ 5 ਰਿਵਰ ਸੋਸਾਇਟੀ ਆਫ ਕੈਲਗਰੀ ਬਣੀ ਹੈ ਇਹਦੇ ਵਿੱਚ ਬਹੁਤ ਸਾਰੇ ਸੱਜਣਾਂ ਦਾ ਸਹਿਯੋਗ ਆ ਜਿਹੜੇ ਕਿ ਬਿਹਾਈਂਡ ਦਾ ਸੀਨ ਨੇ ਪਰ ਜਿਹੜੇ ਮੂਹਰੇ ਆ ਕੇ ਕੰਮ ਕਰ ਰਹੇ ਆ
1: ਜੀ
0: ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਇਹ ਐਤਕੀ ਦੀ ਗੱਲ ਨੀ ਇਹ ਬਿਲਕੁਲ ਜਿਹੜਾ ਲਗਾਤਾਰਤਾ ਇਹਦੇ ਵਿੱਚ ਰਹੂਗੀ ਹਰੇਕ ਸਾਲ ਆਪਾਂ ਈਵਨ ਇਸ ਤੋਂ ਵੀ ਪਹਿਲਾਂ ਆਪਾਂ ਇਹਨੂੰ ਲਗਾਤਾਰ ਕੁਛ ਨਾ ਕੁਛ ਕਮਿਊਨਿਟੀ ਨੂੰ ਜਾਂ ਬੱਚਿਆਂ ਨੂੰ ਪ੍ਰਵਾਹਿਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਉਹਨਾਂ ਦੇ ਵਿੱਚ ਜਿਹੜੇ ਸਭ ਤੋਂ ਪਹਿਲਾਂ ਤਾਂ ਬਲਜੀਤ ਸਿੰਘ ਜੀ ਪੰਧੇਰ ਨੇ ਤੇ ਫਿਰ ਉਸ ਤੋਂ ਇਲਾਵਾ ਗੁਰਜੀਤ ਸਿੰਘ ਰਾਏ ਜੀ ਜੋ ਕਿ ਸ਼ੇਰੇ ਪੰਜਾਬ ਮੋਟਰਸਾਈਕਲ ਕਲੱਬ ਦੇ ਵੀ ਮੈਂਬਰ ਨੇ ਤੇ ਬਲਵੀਰ ਸਿੰਘ ਗੋਰਾ ਜੀ ਜਿਹੜੇ ਕਿ ਪੰਜਾਬੀ ਲਿਖਾਰੀ ਸਭਾ ਦੇ ਜਿਹੜੇ ਨੁਮਾਇੰਦੇ ਨੇ ਤੇ ਇਸ ਤੋਂ ਇਲਾਵਾ ਡੈਨ ਸਿੱਧੂ ਸਾਹਿਬ ਆਪ ਜੀ ਨੇ ਬਹੁਤ ਸਾਰੀ ਮਾਇਕ ਸਹਾਇਤਾ ਕੀਤੀ ਹੈ ਮੈਨੂੰ ਇਹਦੇ ਵਿੱਚ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਔਰ ਇਸ ਤੋਂ ਇਲਾਵਾ ਸਾਨੂੰ ਹਰੇਕ ਵਾਰੀ ਆਪਣਾ ਆਫਿਸ ਤੇ ਸਾਰਾ ਕੁਛ ਪ੍ਰਦਾਨ ਕਰਦੇ ਹੋ ਬਹੁਤ ਸਾਰੀ ਸਹਾਇਤਾ ਆਪ ਜੀ ਵੱਲੋਂ ਮਿਲੀ ਹੈ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਉਸ ਤੋਂ ਇਲਾਵਾ ਸਾਡੇ ਨਾਲ ਗੁਰਜੀਤ ਜੱਸੀ ਜੀ ਤੇ ਧਰਮ ਸਿੰਘ ਜੀ ਗਿੱਲ ਜੋ ਕਿ ਚੜਕ ਵਾਲੇ ਉਹ ਵਿੱਚ ਅਦਾਕਾਰੀ ਵੀ ਕਰ ਰਹੇ ਨੇ ਨਾਟਕ ਦੇ ਵਿੱਚ ਸਾਡੇ ਮਨਜੋਤ ਗਿੱਲ ਭਾਜੀ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਕੈਲਗਰੀ ਦੇ ਵਿੱਚ ਹਲਕੇ ਦੇ ਵਿੱਚ ਉਹ ਵਿਚਰ ਰਹੇ ਨੇ ਉਹ ਸਾਡੇ ਨਾਲ ਨੇ ਪ੍ਰਦੀਪ ਸਿੰਘ ਜੀ ਬੈਨੀਪਾਲ ਉਹਨਾਂ ਦਾ ਬਹੁਤ ਵਾਲਾ ਵੱਡਾ ਸਹਿਯੋਗ ਸਾਡੇ ਨਾਲ ਬਹੁਤ ਵੱਡਾ ਯੋਗਦਾਨ ਕਹਿ ਲਓ ਉਹ ਰੂਹੇ ਰਵਾਂ ਸਾਰੇ ਕੁਛ ਦੇ ਜਿਹੜੇ ਸਾਡੇ ਨਾਲ ਰਲ ਕੇ ਚੱਲ ਰਹੇ ਨੇ ਤੇ ਰਣਜੀਤ ਸਿੰਘ ਸਿੱਧੂ ਤੁਸੀਂ ਦੇਖਿਆ ਹੀ ਹੈ ਉਹ ਵੀ ਸਾਡੇ ਬਹੁਤ ਸਾਰੀ ਸਹਾਇਤਾ ਕਰ ਰਹੇ ਆਪ ਜੀ ਮੀਡੀਆ ਐਡਵਾਈਜ਼ਰ ਦੇ ਤੌਰ ਤੇ ਸਾਡੇ ਨਾਲ ਟੀਮ ਦੇ ਨਾਲ ਕੰਮ ਕਰ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ
2: ਬਿਲਕੁਲ
0: ਤੇ ਦਾਸ ਵੀ ਤੁਹਾਡੇ ਨਾਲ ਹੈ ਹਮੇਸ਼ਾ ਤੇ ਬਸ ਇਹੀ ਬੇਨਤੀ ਹੈ

0: ਵੀ ਆਪਾਂ ਇੰਨਾ ਐਫਰਟ ਕੀਤਾ ਇੰਨਾ ਤਾਕਤ ਲਾਈ ਹੈ ਸੋ ਇਹਦਾ ਮੁੱਲ ਤਾਂ ਹੀ ਪੈਣਾ ਜੇ ਆਪ ਸਭ ਸੰਗਤ ਸਾਰੇ ਕੈਲਗਰੀ ਦੇ ਜਿਹੜੇ ਨਿਵਾਸੀ ਹੈ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਆਓ ਬਜ਼ੁਰਗਾਂ ਨੂੰ ਨਾਲ ਲੈ ਕੇ ਆਓ ਤੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਲਾਜ਼ਮੀ ਦੱਸਣ ਦੀ ਕਿਰਪਾ
1: ਸਭ ਤੋਂ ਵੱਡੀ ਗੱਲ ਫਲੋ ਸਿੰਘ ਜੀ ਇਹ ਹੈ ਇਹਦੇ ਵਿੱਚ ਮੈਂ ਦੇਖਦਾ ਸੱਚੀ ਗੱਲ ਹੈ ਕਿ ਮੈਂ ਅਕਸਰ ਕਹਿਣਾ ਹੁੰਦਾ ਕਿ ਜਿੰਨੀ ਅਸੀਂ ਜਾਣਕਾਰੀ ਲਈਏ ਨਾ ਓਨੀ ਥੋੜੀ ਹੈ ਜੇ ਮੈਂ 20-22 ਸਾਲ ਤੋਂ ਰੇਡੀਓ ਪ੍ਰੋਗਰਾਮ ਕਰਦਾ ਤਾਂ ਮੈਂ ਜੋ ਦੇਖਦਾ ਜਦੋਂ ਮੈਂ ਜੇ ਮੈਂ ਅੱਜ ਤੋਂ 22 ਸਾਲ ਪਹਿਲਾਂ ਵਾਲੇ ਡੈਨ ਸਿੱਧੂ ਨੂੰ ਦੇਖਾਂ ਤੇ ਅੱਜ ਦੇਖਾਂ ਤਾਂ ਮੈਂ ਬਹੁਤ ਕੁਛ ਸਿੱਖਿਆ ਇਹਦੇ ਚੀਜ਼
0: ਬਿਲਕੁਲ
1: ਰਾਈਟ ਕਿਉਂਕਿ ਮੈਨੂੰ ਇੱਥੇ ਆ ਕੇ ਗੱਲਾਂ ਕਰਨੀਆਂ ਪੈਂਦੀਆਂ ਤੇ ਮੇਰੇ ਸਰੋਤੇ ਆ ਜਿਹੜੇ ਸੁਣਨ ਵਾਲੇ ਆ ਬਹੁਤ ਇੰਟੈਲੀਜੈਂਟ ਨੇ ਉਹ ਉਹਨਾਂ ਮੂਹਰੇ ਕੋਈ ਇਹੋ ਜਿਹੀ ਗੱਲ ਨੀ ਕੀਤੀ ਜਾ ਸਕਦੀ ਕਿ ਜਿਹੜੀ ਮੈਂ ਉਦਾਂ ਹੀ ਛੱਡ ਤੇ ਆਹ ਜਿਹੜੀਆਂ ਗੱਲਾਂ ਬਾਤਾਂ ਨੇ ਨਾ ਜਿਹੜੀ ਸਾਡਾ ਵਿਰਸੇ ਦੀ ਗੱਲ ਹੈ ਮੈਂ ਸੱਚੀ ਗੱਲ ਹੈ ਜਦੋਂ ਮੈਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਪੜ੍ਹ ਰਿਹਾ ਸੀ
0: ਜੀ
1: ਤਾਂ ਮੈਨੂੰ ਇੱਕ ਬੁੱਕ ਮੰਗਵਾਉਣੀ ਪਈ ਜਿਹੜੀ ਕਿ ਮਹੀਨਾ ਲੱਗ ਗਿਆ ਆਉਣ ਨੂੰ
0: ਅੱਛਾ ਜੀ
1: ਹੈਗੀ ਵੀ ਮਹਿੰਗੀ ਸੀ $100 ਦੀ
0: ਵਾਹ ਜੀ
1: ਕਾਫੀ ਵੱਡੀ ਬੁੱਕ ਹੈ
0: ਠੀਕ ਹੈ
1: ਉਹ ਮੈਨੂੰ ਪੜ੍ਹਨ ਨੂੰ ਟਾਈਮ ਲੱਗਣਾ ਤੇ ਉਹਦੇ ਵਿੱਚ ਇਹ ਹੈ ਕਿ ਸਾਨੂੰ ਕਿਵੇਂ ਅੰਗਰੇਜ਼ਾਂ ਨੇ ਲੁੱਟਿਆ ਉਸ ਵਕਤ ਤੇ ਉਹ ਲਿਖੀ ਵੀ ਗੋਰੇ ਨਹੀਂ ਹੈ ਜਿਹਨੂੰ ਉੱਥੇ ਭੇਜਿਆ ਸੀ ਸਾਰਾ ਕੁਛ ਸਕੀਮ ਬਣਾ ਕੇ ਉਹਨੇ ਲਿਖੀ ਹੈ ਕਿਉਂਕਿ ਸਾਰੇ ਗੋਰੇ ਸਾਰੇ ਕਿਸੇ ਵੀ ਕਮਿਊਨਿਟੀ ਸਾਰੇ ਲੋਕ ਮਾੜੇ ਚੰਗੇ
0: ਹੁੰਦੇ
1: ਉਹਨਾਂ ਚ ਵੀ ਬਥੇਰੇ ਬੰਦੇ ਹੈਗੇ ਜਿਹੜੇ ਇਸ ਚੀਜ਼ ਨੂੰ ਮਹਿਸੂਸ ਕਰਦੇ ਆ ਕਾਫੀ ਵੱਡੀ ਉਹ ਮੈਂ ਹੈਰਾਨ ਸੀ ਕੁਛ ਜਦੋਂ ਪੱਖ ਪੜਨ ਦੀ ਕੋਸ਼ਿਸ਼ ਕੀਤੀ ਯਾਰ ਸਾਡੇ ਕੋਲ ਆਹ ਕੁਛ ਸੀਗਾ ਮੈਨੂੰ ਉਮੀਦ ਹੈ ਕਿ ਤੁਸੀਂ ਹਰ ਸਾਲ ਕੋਸ਼ਿਸ਼ ਵੱਖਰਾ ਕੁਛ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅਖੀਰ ਦੇ ਵਿੱਚ ਕੋਈ ਕੰਟੈਕਟ ਨੰਬਰ ਕੋਈ ਜਾਣਕਾਰੀ ਕਿਸੇ ਨੇ ਲੈਣੀ ਹੋਵੇ ਤਾਂ ਦੇ ਦਿਓ
0: ਸੋ ਜਾਣਕਾਰੀ ਵਾਸਤੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਬਲਜੀਤ ਸਿੰਘ ਪੰਡੇਰ ਹੋਣੀ ਭਰੋਵਾਲ ਵਾਲੇ
1: ਜੀ
0: ਸੋ ਉਹਨਾਂ ਦਾ ਫੋਨ ਨੰਬਰ ਹੈ 403-399-1399 ਤੇ ਮੇਰਾ ਫੋਨ ਨੰਬਰ ਹੈ 403-708-2901 ਮਨਜੋਤ ਸਿੰਘ ਗਿੱਲ ਹੋਣਾ ਦਾ 403-667-5729 ਤੇ ਪ੍ਰਦੀਪ ਸਿੰਘ ਬੈਨੀਪਾਲ ਹੋਣਾ ਦਾ ਫੋਨ ਨੰਬਰ ਹੈ 403-434-0036 ਸੋ ਇੱਥੇ ਫੋਨ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਲੈ ਸਕਦੇ ਹੋ ਸੋ ਇੱਕ ਵਾਰੀ ਫਿਰ ਆਪ ਡੈਨ ਸਿੱਧੂ ਸਾਹਿਬ ਜੀ ਆਪ ਜੀ ਦਾ ਰੇਡੀਓ ਲੋਕ ਸੱਤ ਦੇ ਸਾਰੇ ਸਰੋਤਿਆਂ ਦਾ
1: ਤੇ
0: ਕੱਲ੍ਹ ਦੇ ਸਾਰੇ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ
2: ਬਿਲਕੁਲ ਜਿੰਨੇ ਵੀ ਆਲੇ ਦੁਆਲੇ ਹੋਰ ਪ੍ਰੋਗਰਾਮ ਸੁਣਦੇ ਆ ਉਹਨਾਂ ਨੂੰ ਇਹੀ ਵਾਰ ਵਾਰ ਬੇਨਤੀ ਆ ਕਿ ਵੀਰ ਜੀ ਹੁਣ ਤੁਹਾਡਾ ਡੈਨ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਡੇ ਜੂਨ 28 12:30 ਤੋਂ ਲੈ ਕੇ 5:30 ਤੱਕ ਉੱਥੇ ਪਹੁੰਚ ਜਾਇਓ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਜਿਹਦੀ ਐਂਟਰੀ ਆ ਦਾਖਲਾ ਬਿਲਕੁਲ ਮੁਫਤ ਆ ਤੇ ਚਾਹ ਪਾਣੀ ਦਾ ਪ੍ਰੋਗਰਾਮ ਵੀ ਉੱਥੇ ਨਾਲ ਹੀ ਹੋਊਗਾ ਤੇ ਨਾਲ ਪੀਜ਼ਾ ਵੀ ਚੱਲੂਗਾ ਤੇ ਫਿਰ ਦੁਬਾਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ
1: ਨਹੀਂ ਤੁਹਾਡਾ ਧੰਨਵਾਦ ਜੀ ਤੇ ਉਮੀਦ ਹੈ ਸਾਡੇ ਸੁਣਨ ਵਾਲੇ ਕਿਉਂਕਿ ਪ੍ਰੋਗਰਾਮ ਦੀ ਰੀਚ ਕਾਫੀ ਲੰਬੀ ਹੈ ਆਲਮੋਸਟ ਰੈਡ ਈਅਰ ਤੱਕ ਪ੍ਰੋਗਰਾਮ ਸੁਣਿਆ ਜਾਂਦਾ ਹੈ ਸਟ੍ਰੈਥਮੋਰ ਤੇ ਬੈਂਫ ਓਕਟੋਕ ਤੱਕ ਤੇ
0: ਹਾਂਜੀ
1: ਤੇ ਜਿੱਥੇ ਵੀ ਲੋਕ ਸੁਣਦੇ ਆ ਇੱਦਾਂ ਦੇ ਪ੍ਰੋਗਰਾਮ ਕੋਸ਼ਿਸ਼ ਕਰਿਆ ਕਰੋ ਦੇਖਣ ਦੀ ਇਹ ਨਾ ਸੋਚਿਆ ਕਰੋ ਕਿ ਫ੍ਰੀ ਹੈ ਕਿੰਨਾ ਤੇ ਮਿਹਨਤ ਬਹੁਤ ਹੁੰਦੀ
2: ਮਿਹਨਤ ਬਹੁਤ ਹੈ ਜੀ ਹਾਂਜੀ
1: ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਏ ਹੋ ਤੁਸੀਂ
0: ਬਹੁਤ ਬਹੁਤ ਧੰਨਵਾਦ ਬਹੁਤ ਸਾਰੀ ਮਦਦ ਮਿਲੀ ਹੈ ਬਹੁਤ ਸਾਰਾ ਹੌਸਲਾ ਮਿਲਿਆ
1: ਬਹੁਤ ਬਹੁਤ ਥੈਂਕ ਯੂ
2: ਸਤਿ ਸ੍ਰੀ ਅਕਾਲ
1: ਦੋਸਤੋ ਇਹ ਸਨ ਸਾਡੇ ਮਹਿਮਾਨ ਜਿਹੜੇ ਆਏ ਸੀ ਦ ਫਾਇਰ ਰਿਵਰ ਸੋਸਾਇਟੀ ਜਿਹੜੀ ਨਵੀਂ ਬਣੀ ਹੈ ਉਹਦੇ ਉਹਨਾਂ ਦੇ ਵੱਲੋਂ ਵਿਰਾਸਤ ਦੀ ਗੂੰਜ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਅਗਲੇ ਸੰਡੇ ਨੂੰ ਮੈਗਨੋਲੀਆ ਹਾਲ ਜਿਹੜਾ ਕਿ ਕੈਸਲ ਰਿਜ ਪਾਟੀਆ ਸਾਹਿਬ ਓਕੇ ਫੂਡ ਸਟੋਰ ਉਸੇ ਪਲਾਜ਼ੇ ਦੇ ਵਿੱਚ ਹੈ ਤੇ ਰੇਂਜ ਦੇ ਵਿੱਚ ਹੈ ਬੱਸਾਂ ਵੀ ਚੱਲਦੀਆਂ ਬਥੇਰੀਆਂ ਤੇ ਵੈਸੇ ਵੀ ਤੁਸੀਂ ਨੇੜੇ ਨੇੜੇ ਸਾਰਾ ਕੁਛ ਹੈਗਾ ਤੁਸੀਂ ਆਓ ਆ ਕੇ ਇੱਕ ਵਾਰੀ ਪ੍ਰੋਗਰਾਮ ਦੇਖੋ ਤਾਂ ਕਿ ਜਿਹੜੇ ਕਰਨ ਵਾਲਿਆਂ ਦਾ ਹੌਸਲਾ ਵਧੇ ਕਾਫੀ ਮਿਹਨਤ ਕਰ ਰਹੇ ਨੇ ਸਾਡੇ ਸਾਰੇ ਹੀ ਜਿਹੜੇ ਪਲੇ ਕਰਨ ਵਾਲੇ ਬੰਦੇ ਨੇ ਉਹਨਾਂ ਦਾ ਹੌਸਲਾ ਅਫਜਾਈ ਤਾਂ ਹੀ ਹੋਊਗਾ ਜੇ ਤੁਸੀਂ ਮੂਹਰੇ ਬੈਠੇ ਹੋਵੋਗੇ ਤੇ ਤੁਹਾਨੂੰ ਮੈਨੂੰ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇਖੋਗੇ ਤਾਂ ਤੁਹਾਨੂੰ ਪਸੰਦ ਆਊਗਾ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਥੈਂਕ ਯੂ ਸੋ ਇਹ ਜੀ ਗੱਲਾਂ ਬਾਤਾਂ ਤੇ ਇੱਕ ਦੋ ਮਿੰਟ ਬਚਦੇ ਨੇ ਤੇ ਫਿਰ ਆਪਾਂ ਮਿੰਟੂ ਗੁਰੂਸਰੀਆ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ

ਪੰਜਾਬ ਤੇ ਭਾਰਤ ਦੀ ਖਬਰ ਸਾਰ ਵੀ ਲੈਣੀ ਹੈ ਬਾਕੀ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਗੱਲਬਾਤ ਕਰਨੀ ਹੋਵੇ ਤੁਸੀਂ ਮਾਰਕੀਟ ਇਸ ਵਕਤ ਅਸੀਂ ਕੰਸੀਡਰ ਕਰਦੇ ਹਾਂ ਕਿ ਬਾਇਰਸ ਮਾਰਕੀਟ ਹੈ ਤੁਸੀਂ ਕਾਲ ਕਰ ਸਕਦੇ ਹੋ ਮੈਨੂੰ ਵੀ 403-5606-3000 ਜਾਂ ਫਿਰ ਕਿ ਤੁਸੀਂ ਕੋਈ ਪ੍ਰਾਪਰਟੀ ਮੈਨੇਜਮੈਂਟ ਕਰਾਉਣੀ ਹੈ ਜਾਂ ਕੋਈ ਹੋਰ ਜਾਣਕਾਰੀ ਵੀ ਲੈਣੀ ਹੋਵੇ ਰੀਅਲ ਸਟੇਟ ਨਾਲ ਸੰਬੰਧਿਤ ਜੇ ਤੁਸੀਂ ਨਹੀਂ ਵੀ ਕੁਛ ਲੈਣਾ ਤਾਂ ਵੀ ਕਈ ਵਾਰੀ ਕੋਈ ਤੁਹਾਡੇ ਮਨ 'ਚ ਸਵਾਲ ਹੁੰਦਾ ਤਾਂ ਮੈਨੂੰ 403-5606-3300 'ਤੇ ਫੋਨ ਕਰ ਸਕਦੇ ਹੋ 4035-6-0-6-3-0-0 ਇੱਕ ਗੀਤ ਸੁਣਦੇ ਹਾਂ ਉਹ ਤੋਂ ਬਾਅਦ ਫਿਰ ਮਿੰਟੂ ਗੁਰੂ ਸਰੀਆ ਨਾਲ ਗੱਲਬਾਤ ਕਰਾਂਗੇ

0: 94.7 FM ਤੇ ਲੋਕ ਸਤ ਪ੍ਰੋਗਰਾਮ ਸੁਣ ਰਹੇ ਜੀ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਤੁਹਾਡਾ ਸਾਰਾ ਤੇ ਨਿੱਘਾ ਸਵਾਗਤ ਤੇ ਵਕਤ ਹੋ ਗਿਆ ਪੰਜਾਬ ਤੇ ਭਾਰਤ ਦੀ ਖਬਰਸਾਰ ਮਿੰਟੂ ਗੁਰੂ ਸਰੀਆ ਜੀ ਸਾਡੇ ਨਾਲ ਸ਼ਾਮਲ ਨੇ ਮਲੋਟ ਤੋਂ ਮਿੰਟੂ ਵੀਰ ਪ੍ਰੋਗਰਾਮ ਲੋਕ ਸੱਚ ਵਿੱਚ ਜੀ ਆਇਆਂ ਨਿੱਘਾ ਸਵਾਗਤ ਜੀ
1: ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਮਿੰਟੂ ਵੀਰ ਤੇ ਖਹਿਰਾ ਸਾਹਿਬ ਹਮੇਸ਼ਾ ਹੀ ਐਕਟਿਵ ਰਹਿੰਦੇ ਨੇ ਪੱਬਾਂ ਭਾਰ ਹੀ ਹੁੰਦੇ ਨੇ ਉਹਨਾਂ ਨੇ ਮਹਾਰਾਜਾ ਸਤੌਜ ਦੀ ਵੀਡੀਓ ਬਾਰੇ ਕੁਛ ਹੋਰ ਖੁਲਾਸੇ ਕੀਤੇ ਆ
1: ਦੇਖੋ ਆ ਜਿਹੜਾ ਹਫਤਾ ਹੈ ਗੁਜ਼ਸ਼ਤਾ ਹਫਤਾ ਹੈ ਤੇ ਉਹ ਸਾਰਾ ਹੀ ਤੁਹਾਨੂੰ ਪਤਾ ਹੀ ਹੈ ਵੀਡੀਓ ਦੇ ਵਿਵਾਦ ਦੇ ਵਿੱਚ ਹੀ ਗੁਜ਼ਰ ਗਿਆ ਤੇ ਮੈਨੂੰ ਲੱਗਦਾ ਕਿ ਇਹ ਵਿਵਾਦ ਨਿਬੜਨਾ ਵੀ ਨਹੀਂ ਹੁਣ ਜੇ ਆਪਾਂ ਬੈਕਗ੍ਰਾਉਂਡ ਦੇ ਵਿੱਚ ਜਾਈਏ ਗੱਲ ਇੱਥੋਂ ਜੇ ਸ਼ੁਰੂ ਕਰ ਲੈਂਦੇ ਹਾਂ

0: ਫਿਰ ਉਹ ਸ਼ਿਕਾਇਤ ਜਨਵਰੀ ਚ ਜਾਂਦੀ ਆ ਕਿ ਭਾਈ ਇਹ ਬੜਾ ਵੱਡਾ ਮਸਲਾ ਹੈ, ਇਹ ਬੜੀ ਵੱਡੀ ਚੁਣੌਤੀ ਹੈ, ਇਹਦਾ ਕੁਛ ਨਾ ਕੁਛ ਕੀਤਾ ਜਾਵੇ। ਤਦ ਯਾਨੀ ਇਹ 5 ਨੂੰ ਸ਼ਾਇਦ ਸ਼ਿਕਾਇਤ ਪਹੁੰਚਦੀ ਹੈ ਤੇ ਉਸ ਤੋਂ 5-7 ਦਿਨ ਬਾਅਦ ਮੁੱਖ ਮੰਤਰੀ ਸਾਹਿਬ ਉੱਥੇ ਸਪਸ਼ਟੀਕਰਨ ਵਾਸਤੇ ਪਹੁੰਚਦੇ ਨੇ, ਤੁਹਾਨੂੰ ਯਾਦ ਹੋਣਾ। ਅੱਛਾ, ਉਹ ਹੁਣ ਬੜੀ ਇੰਟਰਸਟਿੰਗ ਗੱਲ ਆ ਕਿ ਤੁਸੀਂ ਵੇਖੋ ਕਿਵੇਂ ਫਸ ਗਏ। ਬਲਤੇਜ ਪੰਨੂ ਬੜੇ ਤੇਜ਼ ਤਰਾਰ ਬਣਦੇ ਨੇ, ਬਹੁਤ ਉਹ ਕਹਿੰਦੇ ਨੇ ਕਿ ਮੇਰੇ ਵਰਗਾ ਕੋਈ ਖੋਜੀ ਹੈ ਨਹੀਂ, ਪਰ ਅਸਲ ਦੇ ਵਿੱਚ ਉਹਨਾਂ ਨੇ ਜ਼ਿਆਦਾ ਫਸਾਤਾ। ਹੁਣ ਕਿਵੇਂ ਫਸੇ? ਇੰਟਰਸਟਿੰਗ ਗੱਲ ਦੇਖੋ ਕਿ ਜਦੋਂ ਤੁਸੀਂ ਆ ਕਹਿੰਦੇ ਹੋ ਕਿ ਆ ਦੇਖੋ ਜੀ ਸਾਡੇ ਹੱਥ 'ਚ ਇੱਕ ਲੈਬ ਦੀ ਰਿਪੋਰਟ ਆ, ਹੁਣ ਲੈਬ ਦੀ ਰਿਪੋਰਟ ਨਾ ਤਾਂ ਤੁਸੀਂ ਲੈਬ ਦਾ ਨਾਂ ਦੱਸਦੇ ਹੋ ਨਾ ਡੇਟ ਦੱਸਦੇ, ਤੇ ਜੇ ਤੁਹਾਡੇ ਕੋਲ ਇਹ ਲੈਬ ਦੀ ਰਿਪੋਰਟ ਪਹਿਲਾਂ ਸੀ ਤੇ ਜਿਸ ਦਿਨ ਤੁਸੀਂ ਜਥੇਦਾਰ ਸਾਹਿਬ ਦੇ ਖੁਲਾਸੇ ਤੋਂ ਬਾਅਦ ਕਿ ਸਾਡੇ ਕੋਲ ਰਿਪੋਰਟ ਆ ਗਈ ਆ 2 ਲੈਬਾਂ ਦੀ, ਤੁਸੀਂ ਪ੍ਰੈਸ ਕਾਨਫਰੰਸ ਕਰਦੇ ਤਾਂ ਉਸ ਦਿਨ ਤੁਸੀਂ ਇਹ ਲੈਬ ਦੀ ਰਿਪੋਰਟ ਆਪਦੀ ਕਿਉਂ ਨਹੀਂ ਦਿੱਤੀ ਕਿ ਸਾਡੇ ਕੋਲ ਤੇ ਪਹਿਲਾਂ? ਇਹਦਾ ਮਤਲਬ ਇਹ ਹੈ ਕਿ ਤੁਸੀਂ ਕੋਰਟ ਨੂੰ ਵੀ ਕਿਤੇ ਨਾ ਕਿਤੇ ਗੁੰਮਰਾਹ ਕਰ ਗਏ ਕਿ ਤੁਹਾਡੇ ਕੋਲ ਉਸ ਵੇਲੇ ਇਹ ਰਿਪੋਰਟ ਹੈ ਨਹੀਂ ਸੀ, ਬਸ ਤੁਸੀਂ ਪਰਚਾ ਕੱਟ ਕੇ ਦਵਾ ਦਾ ਕੰਟੈਂਟ ਰਿਮੂਵਲ ਵਾਸਤੇ ਕੋਰਟ ਨੂੰ ਕਹਿ ਦਿੱਤਾ। ਤੁਹਾਡੇ ਕੋਲ ਉਦੋਂ ਤੱਕ ਵੀਡੀਓ ਦੀ ਪ੍ਰਮਾਣਤਾ ਦੀ ਕੋਈ ਤਸਦੀਕ ਸ਼ੁਦਾ ਕਾਪੀ ਨਹੀਂ ਸੀ, ਤੁਸੀਂ ਤਾਂ ਕੋਰਟ ਚ ਵੀ ਫਸ ਜਾਓਗੇ, ਤੁਸੀਂ ਕੋਰਟ ਚ ਵੀ ਫਸ ਜਾਓਗੇ ਕਿਉਂਕਿ ਕੋਰਟ ਕਹੇਗਾ ਕਿ ਤੁਸੀਂ FIR ਕੱਟੀ ਤੇ ਕਿਸ ਬਿਹਾਫ ਤੇ ਕੱਟੀ। ਹੁਣ ਦੇਖੋ ਕੋਈ ਆਡੀਓ ਆ ਕੋਈ ਵੀਡੀਓ ਆ, ਬਿਨਾਂ ਤਸਦੀਕਤਾ ਤੋਂ ਕਿਵੇਂ ਕਿਹਾ ਜਾ ਸਕਦਾ? ਇਹ ਕਹਿੰਦੇ ਸਨ ਇਹ ਜੀ ਫਰਜ਼ੀ ਆ ਵੀਡੀਓ, ਪਰ ਵੀਡੀਓ ਅਸਲੀ ਹੈ। ਹੁਣ ਕਹਿੰਦੇ ਵੀਡੀਓ ਵਿਚਲਾ ਬੰਦਾ ਨਕਲੀ ਹੈ, ਇਹਦਾ ਮਤਲਬ ਕਿ ਉਦੋਂ ਤੱਕ ਤੁਸੀਂ ਜਾਂਚ ਨਹੀਂ ਸੀ ਕੀ ਕਰਵਾਈ। ਤੋ ਇਸ ਕਰਕੇ ਇਹ ਜਿਵੇਂ ਜਿਵੇਂ ਸਫਾਈ ਦਿੰਦੇ ਨੇ ਤਥਾਤਮਕ ਤੌਰ ਤੇ ਫਸਦੇ ਤੁਰੇ ਜਾਂਦੇ ਆ, ਫਸਦੇ ਤੁਰੇ ਜਾਂਦੇ ਆ। ਤਾਂ ਇਹ ਇੱਕ ਐਸਾ ਮਾਮਲਾ ਹੈ, ਇਹ ਇੱਕ ਐਸਾ ਬਿੰਦੂ ਹੈ ਜਿੱਥੇ ਭਗਵੰਤ ਮਾਨ ਦੀ ਛਵੀ ਨੂੰ ਡੈਮੇਜ ਤੇ ਹੋਇਆ। ਉਹਦਾ ਇੱਕ ਵੱਡਾ ਕਾਰਨ ਆ ਦਾਰੂ ਵਾਲੀ ਜਿਹੜੀ ਪਰਸੈਪਸ਼ਨ ਆ, ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਜਿਹੜਾ ਜ਼ਿਆਦਾ ਸ਼ਰਾਬੀ ਹੋਵੇ ਤੇ ਉਹਦੇ ਨਾਲ ਇੱਕ ਪਰਸੈਪਸ਼ਨ ਜੁੜ ਜਾਂਦੀ ਹੈ ਕਿ ਗਲਤੀ ਕਰਦਾ ਹੈ, ਮਤਲਬ ਉਹ ਚੀਜ਼ ਨੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ, ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਤੋ ਫਿਲਹਾਲ ਦਵੰਦ ਹੈ, 6-5 ਹੈ, ਪਰ ਬਹੁਤ ਹੀ ਰੌਚਕ ਹੋ ਗਈ ਹੈ ਪੰਜਾਬ ਦੀ ਰਾਜਨੀਤੀ, ਜਿਹੜੀ ਬਿਲਕੁਲ ਸਿਰਫ ਤੇ ਸਿਰਫ ਇੱਕ ਵੀਡੀਓ ਤੇ ਖੇਡ ਰਹੀ ਹੈ।
1: ਅੱਛਾ, ਭਾਜਪਾ ਦੇ ਪ੍ਰਧਾਨ ਨੇ ਪੰਜਾਬ ਨੂੰ ਆਮ ਆਦਮੀ ਪਾਰਟੀ ਦਾ ਏ ਟੀਮ ਦੱਸਿਆ,
0: ਇਹ ਵੀ ਮਾਮਲਾ ਘੱਟ ਰੌਚਕ ਨਹੀਂ ਹੈ। ਤੁਸੀਂ ਇੱਕ ਚੀਜ਼ ਨੋਟ ਕਰੋ, ਇਹ ਅਚਾਨਕ ਭਾਜਪਾ ਦੇ ਜਿਹੜੇ ਬੰਦੇ ਆ ਉਹ ਦਿੱਲੀ ਜਾਂਦੇ ਆ ਅਚਾਨਕ, ਉਹਦੇ ਚ ਫੇਰ ਹੀ ਮਨਪ੍ਰੀਤ ਬਾਦਲ ਨੇ ਗਰਦ ਕੱਢੀ ਹੈ ਨਾ, ਗਰਦ 28 ਆ ਜੀਪ ਲੈ ਕੇ ਉਹ ਤੋਂ ਬਾਅਦ ਆ ਕੇ ਉਹਦੇ ਤੇ ਗੇੜਾ ਦੇ ਦੇ ਗੇੜਾ ਸ਼ੌਂਕ ਦਾ ਨਾਨੇ ਗੋਰੀ ਉਹਨਾਂ ਨੇ ਜੀਪ ਤੇ ਗੇੜੇ ਦਿੱਤੇ।
1: ਜੀਪਾਂ ਹੈ ਬਹੁਤ ਉਹਦੇ ਕੋਲ, ਇਹਨਾਂ ਬਰਾਂਡੇ ਚ
0: ਖਜ਼ਾਨਾ ਪੀਪਾ ਕਰਤਾ ਤੇ ਆਪਦਾ ਜੀਪਾ ਕਰ ਲਿਆ ਕਹਿੰਦਾ। ਨਹੀਂ ਨਹੀਂ ਉਹ ਬਾਈ ਵਾਕਿਆ ਤੁਹਾਡੀ ਗੱਲ ਸਹੀ, ਇੱਕ ਤਾਂ ਨੰਬਰ 786 ਰੱਖਣ ਦੇ ਸ਼ੌਕੀਨ ਨੇ, ਇੱਕ ਜੀਪ ਵਗੈਰਾ ਬਹੁਤ ਰੱਖਦੇ। ਮਾਲਵੇ ਦੇ ਵਿੱਚ ਜੀਪਾਂ ਦਾ ਆਪਣਾ ਇੱਕ ਇਤਿਹਾਸ ਆ, ਮਾਲਵੇ ਚ ਜੀਪ ਜਿਹੜੀ ਹੈ ਸਰਦਾਰੀ ਦਾ ਪ੍ਰਤੀਕ ਸੀ ਕਿਸੇ ਟਾਈਮ। ਜੇ ਆਪਾਂ ਵੇਖੀਏ ਤੇ ਅਚਾਨਕ ਇਹਨਾਂ ਨੂੰ ਦਿੱਲੀ ਸੱਦਿਆ ਜਾਂਦਾ, ਸ਼ਾਮ ਨੂੰ ਇਹ ਉਧਰ ਨੂੰ ਜਾਂਦੇ ਆ ਤੇ ਦੇਰ ਰਾਤ ਕੁਝ ਸਟੇਟਮੈਂਟਾਂ ਜਾਰੀ ਹੁੰਦੀਆਂ ਨੇ। ਉਹਦੇ ਤੋਂ ਬਾਅਦ 2 ਚੀਜ਼ਾਂ ਆਉਂਦੀਆਂ ਨੇ, 2 ਨੰਬਰ 1 ਕਿ ਗੱਠਜੋੜ ਦੀ ਸੰਭਾਵਨਾ ਦਾ ਭੋਗ ਹੀ ਪੈ ਗਿਆ ਲਗਭਗ ਸਾਰੇ ਲੀਡਰਾਂ ਨੇ। ਹਾਂਜੀ, ਸਾਰੇ ਲੀਡਰਾਂ ਨੇ ਇੱਕ ਮੁਸ਼ਤ ਕਿਹਾ, ਹਾਲਾਂਕਿ ਕੁਝ ਪੱਤਰਕਾਰ ਸਾਥੀ ਜਿਹੜੇ ਆ ਉਹਨਾਂ ਨੇ ਇਹਦੇ ਤੇ ਕਿਹਾ ਕਿ ਗੱਠਜੋੜ ਹੋ ਗਿਆ, 85 ਸੀਟਾਂ ਅਕਾਲੀ ਦਲ ਫਲਾਣੀਆਂ ਫਲਾਣੀਆਂ। ਮੈਂ ਕਿਹਾ ਕਿ ਨਹੀਂ, ਗੱਠਜੋੜ ਨਹੀਂ ਹੋਏਗਾ। ਉਹਦਾ ਇੱਕ ਵੱਡਾ ਕਾਰਨ ਸੀਗਾ ਕਿ ਸ਼ਾਹ ਦੇ ਦਿਮਾਗ ਦੇ ਵਿੱਚ ਕੋਈ ਹੋਰ ਚੀਜ਼ ਆ, ਉਹ ਅੱਗੇ ਜਾ ਕੇ ਦੱਸਦਾ ਮੈਂ ਕੀ ਆ। ਅੱਛਾ, ਇਹ ਆਏ ਨੇ ਯਾਨੀ ਇੱਕ ਤੇ ਗੱਠਜੋੜ ਦੀ ਸੰਭਾਵਨਾ ਦਾ ਪੂਰਨ ਭੋਗ ਪਾਉਣਾ ਸਟਾਰਟ ਕਰ ਦਿੱਤਾ, ਕੇਵਲ ਢਿੱਲੋਂ, ਮਨਪ੍ਰੀਤ ਬਾਦਲ, ਇਹਨਾਂ ਨੇ ਸਾਰਿਆਂ ਨੇ ਸੰਕੇਤ ਦਿੱਤਾ ਕਿ 117 ਦੀ 117 ਸੀਟਾਂ ਤੇ ਲੜਨ ਦੀ ਤਿਆਰੀ ਸਾਨੂੰ ਕਹੀ ਗਈ ਆ
1: ਜੀ।
0: ਸੈਕਿੰਡ ਚੀਜ਼ ਇਹ ਹੋਈ ਕਿ ਜਿਹੜੇ ਇਹਨਾਂ ਦੇ ਕੌਮੀ ਪ੍ਰੈਜ਼ੀਡੈਂਟ ਨੇ ਉਹ ਤਾਜ਼ਾ ਹੀ ਬਣਾਏ ਗਏ ਨੇ, ਤੁਹਾਨੂੰ ਯਾਦ ਹੋਣਾ ਨਵੀਨ ਜੀ, ਉਹ ਅਚਾਨਕ ਪੰਜਾਬ ਦਾ ਵਿਜ਼ਿਟ ਡਿਕਲੇਅਰ ਕਰਦੇ ਨੇ, ਪੰਜਾਬ ਦਾ ਵਿਜ਼ਿਟ ਡਿਕਲੇਅਰ ਕਰਦੇ ਨੇ। ਜੇ ਤੁਸੀਂ ਦੇਖੋਗੇ 3 ਰੋਜ਼ਾ
1: ਜੀ,

0: ਹੁਣ ਜਦੋਂ ਉਹ ਆ ਗਏ ਉਹਨਾਂ ਨੇ ਚਲੋ ਸਟੇਟਮੈਂਟ ਬਣਾਈ ਕਿ ਪੰਜਾਬ ਨੂੰ ਇਹਨਾਂ ਨੇ ਏਟੀਐਮ ਯਾਨੀ ਜਿਵੇਂ ਆਪਾਂ ਬਸਤੀਵਾਦੀ ਦੇਖੀ ਆ ਇਤਿਹਾਸ ਦੀ ਇੱਕ ਵਨ ਜਿਹਦੇ ਵਿੱਚ ਕਿਸੇ ਨੂੰ ਬਸਤੀ ਬਣਾ ਲੈਣਾ ਤੇ ਫਿਰ ਉਹਦੇ ਵਿੱਚੋਂ ਨਿਚੋੜਨਾ ਹੈ ਸਾਰਾ ਕੁਛ, ਕਹਿਣ ਦਾ ਮਤਲਬ ਇਹ
1: ਜੀ ਜੀ
0: ਏਟੀਐਮ ਵੀ ਉਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਆਖਿਆ। ਹੁਣ ਜਿਹੜੇ ਗੱਲ ਤੇ ਆਈਏ ਆਪਾਂ, ਇਹ ਤੇ ਪੋਲੀਟੀਕਲ ਸਟੇਟਮੈਂਟਾਂ ਨੇ ਬਣਦੀਆਂ ਰਹਿਣੀਆਂ ਨੇ, ਇਹਨਾਂ ਦਾ ਕੰਟਰਾਡਿਕਟ ਵਰਜ਼ਨ ਵੀ ਆਉਂਦਾ ਰਹਿਣਾ। ਦਰਅਸਲ ਕੀ ਆ ਕਿ ਉੱਥੇ ਜਿਹੜੀ ਮੀਟਿੰਗ ਹੋਈ, ਮੈਨੂੰ ਬਹੁਤ ਇੱਕ ਭਾਜਪਾ ਦੇ ਉੱਚ ਪੱਧਰੀ ਬੰਦੇ ਨੇ ਦੱਸਿਆ
1: ਜੀ,
0: ਤੇ ਦਰਅਸਲ ਸ਼ਾਹ ਨੇ ਸਾਫ਼ ਕਰ ਦਿੱਤਾ, ਉਹਨੇ ਕਿਹਾ ਕਿ ਗੱਠਜੋੜ ਗੁੱਟਜੋੜਾਂ ਲਈ ਨਾ ਜਿਹੜੀ ਚਿੰਤਾ ਉਹ ਛੱਡ ਦਿਓ ਤੁਸੀਂ,
1: ਅੱਛਾ ਜੀ,
0: 117 ਦੀਆਂ 117 ਦੀਆਂ ਤਿਆਰੀ ਕਰ ਲਓ ਤੇ 60 ਤੇ ਜ਼ੋਰ ਲਾਉਣਾ, ਯਾਨੀ ਅੱਧ ਤੇ ਆਪਾਂ ਜ਼ੋਰ ਲਾਉਣਾ ਤੇ ਅੱਧ ਚੋਂ ਅੱਧ ਜਿਹੜਾ ਉਹ ਆਪਾਂ ਜਿੱਤਣਾ। ਸਰਕਾਰ ਕਾਂਗਰਸ ਦੀ ਮੈਂ ਬਣ ਨਹੀਂ ਦੇਣੀ ਤੇ ਝਾੜੂ ਜਦੋਂ ਮਰਜ਼ੀ, ਮੇਰੀ ਮਰਜ਼ੀ ਆ, ਮੈਂ ਖਿਲਾਫ਼। ਇਹ ਬਹੁਤ ਵੱਡੀ ਗੱਲ ਸੀ ਔਰ ਮੈਂ ਉਸ ਬੰਦੇ ਤੇ ਜਿਸ ਬੰਦੇ ਨੇ ਮੈਨੂੰ ਦੱਸਿਆ, ਮੈਂ ਯਕੀਨ ਕਰ
1: ਸਕਦਾ,
0: ਮਤਲਬ ਕਿ ਵਾਕਿਆ ਉਦਾਂ ਹੀ ਹੋਇਆ। ਤੁਸੀਂ ਦੇਖੋ ਨਾ ਕਿ ਨਾਲ ਦੀ ਨਾਲ ਆਰਐਸਐਸ ਦੀਆਂ ਮੀਟਿੰਗਾਂ ਸਟਾਰਟ ਹੋ ਜਾਂਦੀਆਂ ਨੇ, ਔਰ ਆਰਐਸਐਸ ਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਛੋਟੇ ਸ਼ਹਿਰਾਂ ਚ ਹੋਣੀਆਂ ਸ਼ੁਰੂ ਹੋ ਗਈਆਂ। ਤਾਂ ਇਹ ਇਹਨਾਂ ਦਾ ਪਲਾਨ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਘੇਰਿਆ ਜਾਵੇ ਕਿ ਇਹਨਾਂ ਨੇ ਪੰਜਾਬ ਨੂੰ ਲੁੱਟ ਲਿਆ, ਖਾ ਲਿਆ, ਯਾਨੀ ਇਸੇ ਏਜੰਡੇ ਤੇ ਅੱਗੇ ਵਧਣ ਕਿ ਗਾਂਹ ਜਾ ਕੇ ਪੰਜਾਬ ਵਾਸਤੇ ਕੋਈ ਵਿਸ਼ੇਸ਼ ਐਲਾਨ ਪ੍ਰਧਾਨ ਮੰਤਰੀ ਖੁਦ ਹੀ ਕਰਨਗੇ ਕਿ ਬਈ ਜੇ ਤੁਸੀਂ ਸਾਡੀ ਸਰਕਾਰ ਬਣਾਓਗੇ ਤੁਹਾਨੂੰ ਅਸੀਂ ਆਹ ਦੇਵਾਂਗੇ। ਤਾਂ ਫਿਲਹਾਲ ਜਿਹੜੀ ਗੱਠਜੋੜ ਦੀ ਸੰਭਾਵਨਾ ਉਹ ਤੇ ਕੱਲ ਹੀ ਵੀ ਮਤਲਬ ਕਿ ਤੁਸੀਂ ਦੇਖਿਆ ਹੋਣਾ ਬਿਲਕੁਲ ਹੀ ਬਹਿ ਗਏ ਨੇ, ਉਹਨਾਂ ਨੂੰ ਲੱਗ ਗਿਆ ਪਤਾ ਕਿ ਯਾਰ ਗੱਲ ਬਣਨੀ ਨੀ। ਹਾਂ, ਉਹਦੇ ਵਿੱਚ ਜਿਹੜਾ ਮੈਂ ਗਾਂ ਓਬਜ਼ਰਵ ਕੀਤਾ ਹੈ ਕਿ ਜੇ ਉਹ 30 ਭਾਜਪਾ ਵਾਲੇ ਕਹਿੰਦੇ ਆ ਕਿ ਅਸੀਂ 30 ਜਿੱਤੀਏ, 30 ਤੇ ਕੇਂਦਰਿਤ ਰਹਿ ਕੇ ਤੇ ਜਿੱਤ ਪ੍ਰਾਪਤ ਕਰੀਏ, ਦੂਜੀਆਂ 30 ਤੇ ਅਸੀਂ ਦੂਜੇ ਜਾਂ ਤੀਜੇ ਨੰਬਰ ਤੇ ਆਈਏ, ਉਹਦਾ ਇੱਕ ਵੱਡਾ ਕਾਰਨ ਹੈ ਕਿ 30 ਤੋਂ ਬਾਅਦ ਫਿਰ ਉਹ ਦੇਖ ਰਹੇ ਹੋਣੇ ਆ ਕਿ 15 ਸੁਖਬੀਰ ਬਾਦਲ ਜਿੱਤ ਜਾਵੇ, 10 ਤੋਂ 15, ਤੇ 5-7 ਤਾਂ ਸਲੀਪਰ ਸੈੱਲ ਵੀ ਹੈਗੇ ਆ ਨਾ ਭਾਜਪਾ ਦੇ।
1: ਉਹ ਤਾਂ ਮਹਾਰ ਨੇ
0: ਦੇਖੋ, ਰੱਖੜਾ ਸਾਹਿਬ ਆਮ ਆਦਮੀ ਪਾਰਟੀ ਚ ਗਏ ਨੇ ਨਾ, ਤੇ ਰੱਖੜਾ ਸਾਹਿਬ ਭਾਜਪਾ ਦੇ ਪਾਸੇ ਨਹੀਂ ਹੋ ਸਕਦੇ। ਮਤਲਬ ਕਿ ਇਸ ਤਰ੍ਹਾਂ ਕਿ ਜੇ ਉਹ ਜਿੱਤ ਜਾਂਦੇ ਨੇ ਤਾਂ 4-5 ਉਹ ਆ ਤੇ ਬਾਕੀ ਕੁਝ ਜੋੜ ਤੋੜ ਕਾਂਗਰਸ ਬਣੀ ਹੋ ਜਾ ਇਧਰ ਉਧਰੋਂ, ਅੰਮ੍ਰਿਤਪਾਲ ਸਿੰਘ ਦੀ ਟੀਮ ਤੇ ਵੀ ਉਹਨਾਂ ਦੀ ਨਿਗਾਹ ਹੈ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਸੰਕੇਤ ਵੀ ਮਿਲੇ ਨੇ, ਕੁਝ ਸਟੇਟਮੈਂਟਾਂ ਵੀ ਆਈਆਂ ਨੇ। ਲਿਹਾਜ਼ਾ ਇਸ ਫਾਰਮੂਲੇ ਨਾਲ ਭਾਜਪਾ ਅੱਗੇ ਵਧਣਾ ਚਾਹੁੰਦੀ ਹੈ ਜੀ।
1: ਬਿਲਕੁਲ ਜੀ, ਹੁਣ ਤਾਂ ਉਹ ਆਇਆ ਨਾ ਵੀ ਜੇ ਘਾਟ ਵਾਧ ਹੋਊਗੀ, ਹੁਣ ਕੋਈ ਕਿਰਦਾਰ ਥੋੜੀ ਆ, ਹੁਣ ਤਾਂ ਅਗਲੇ ਜਦੋਂ ਜਿਹਨੂੰ ਮਰਜ਼ੀ ਜਿੱਧਰ ਨੂੰ ਮਰਜ਼ੀ ਬਾਂਹ ਮਰੋੜ ਲੈਣ ਜਾਂ ਉਦਾਂ ਜੇਬ ਭਾਰੀ ਕਰ ਦੇਣ, ਆ ਲਿਆਉਣੇ ਬੜੇ ਸੌਖੇ ਆ, ਹੁਣ ਤਾਂ ਕੋਈ ਕਿਰਦਾਰਾਂ ਵਾਲੀ ਗੱਲ ਹੈ ਨੀ। ਅੱਛਾ, ਉੱਤਰਾਖੰਡ ਵਾਲਾ ਮਾਮਲਾ ਬੜਾ ਦੇਖੀਦਾ ਸੋਸ਼ਲ ਮੀਡੀਆ ਤੇ, ਇਹ ਕੀ ਕਹਾਣੀ ਬਣੀ ਜਾਂਦੀ ਹੈ ਕਿ ਉੱਥੇ ਪਹਾੜੀਆਂ ਤੇ ਨਿਹੰਗਾਂ ਸਿੰਘਾਂ ਦੇ ਵਿੱਚ ਝੜਪਾਂ ਹੋ ਹੀ ਜਾਂਦੀਆਂ ਨੇ, ਇਹ ਕਿੱਧਰ ਨੂੰ ਤੁਰ ਪਈ ਕਹਾਣੀ?
0: ਦੇਖੋ, ਗੱਲ ਇਹ ਆ ਕਿ ਆਪਣੇ ਬੰਦਿਆਂ ਦਾ, ਕੁਛ ਬੰਦਿਆਂ ਦਾ ਨਾ ਬਿਲਕੁਲ ਹੀ ਸਰਿਆ ਪਿਆ ਇਹ ਕਹਿਣਾ ਬਸ ਹਰ ਵੇਲੇ ਕਿ ਇਹ ਸਾਡੇ ਬੰਦੇ ਗਲਤ ਨੇ, ਸਾਡੇ ਬੰਦੇ ਗਲਤ ਹੋ ਸਕਦੇ, ਕੋਈ ਵੱਡੀ ਗੱਲ ਨਹੀਂ ਹੈ, ਪਰ ਏਦਾਂ ਮਤਲਬ ਕਿ ਜੇ ਮੰਨ ਲਓ ਕਿਸੇ ਨੇ 2-4 ਬੰਦਿਆਂ ਨੇ ਕੋਈ ਗਲਤੀ ਕਰ ਲਈ ਹੈ ਕਿਸੇ ਗਰੁੱਪ ਨੇ, ਤੇ ਮੁੜ ਕੇ ਲੰਗਰਾਂ ਨੂੰ ਨਿਸ਼ਾਨੇ ਬਣਾਉਣਾ, ਕਿਸੇ ਕੌਮ ਨੂੰ ਨਿਸ਼ਾਨਾ ਬਣਾਉਣਾ, ਮੇਰੇ ਖਿਆਲ ਦੇ ਨਾਲ ਸਾਨੂੰ ਕੁਛ ਸਿਆਣਪ ਦੀ ਜ਼ਰੂਰਤ ਹੈ। ਦੇਖੋ, ਮੈਂ ਕਿਸੇ ਹਿੰਸਾ ਜਾਂ ਕੱਟੜਵਾਦਤਾ ਦਾ ਹਾਮੀਦਾਰ ਨਹੀਂ ਹਾਂ, ਪਰ ਮੈਨੂੰ ਦੁੱਖ ਹੁੰਦਾ ਇਹਨਾਂ ਚੀਜ਼ਾਂ ਦਾ ਕਿ ਯਾਰ ਤੁਸੀਂ ਸਿਰਫ ਤੇ ਸਿਰਫ ਇਸ ਕਰਕੇ ਕਿ ਸਿੱਖ ਨੇ, ਨਿਹੰਗ ਨੇ, ਬਈ ਇਹ ਉੱਤਰਾਖੰਡ ਦੇ ਵਿੱਚ ਤੇ ਹਰਿਆਣਵੀ ਕੁੱਟੇ ਇਹਨਾਂ ਨੇ ਆ ਥੋੜੇ ਹਫ਼ਤੇ ਪਹਿਲਾਂ, ਬਹੁਤ ਬੁਰੀ ਤਰ੍ਹਾਂ ਕੁੱਟੇ, ਤੇ ਹਰਿਆਣਾ ਤੇ ਉੱਤਰਾਖੰਡ ਆਹਮੋ ਸਾਹਮਣੇ ਹੋ ਗਿਆ ਸਰ ਕਿ ਅਸੀਂ ਤੁਹਾਨੂੰ ਟੂਰਿਸਟ ਇੱਕ ਬਹੁਤ ਵੱਡਾ ਬਈ ਘੁੰਮਣਾ ਦਿੰਦੇ ਆ, ਸਾਡੇ ਬੰਦੇ ਘੁੰਮਣ ਆਉਂਦੇ ਨੇ, ਤੁਸੀਂ ਇਹੋ ਜਿਹਾ ਬਿਹੇਵ ਕਰੋਗੇ ਤਾਂ ਮਤਲਬ ਕਿ ਦੋਨੇ ਸਟੇਟ ਉੱਥੇ ਵੀ ਆਹਮੋ ਸਾਹਮਣੇ ਹੋਏ ਸਨ, ਉੱਥੇ ਸਿੱਖ ਨਹੀਂ ਸੀਗੇ, ਉੱਥੇ ਨਿਹੰਗ ਨਹੀਂ ਸੀਗੇ। ਮਸਲਾ ਇਹ ਹੈ ਕਿ ਗਲਤੀਆਂ ਹੋ ਜਾਂਦੀਆਂ ਹੈ, ਪਰ ਕਿਸੇ ਚੀਜ਼ ਨੂੰ ਕ੍ਰਿਮੀਨਲ ਬਣਾ ਦੇਣਾ ਇਹ ਕਿਤੇ ਨਾ ਕਿਤੇ ਗਲਤ ਹੈ, ਕਿ ਉੱਥੇ ਫਿਰ ਏਦਾਂ ਹੀ ਹੁੰਦਾ ਹੈ ਨਾ ਕਿ ਚਾਹੇ ਤੁਸੀਂ ਹਿਮਾਚਲ ਦਾ ਮਾਮਲਾ ਚੱਕ ਲਓ, ਚਾਹੇ ਉੱਤਰਾਖੰਡ ਦਾ, ਕਿ ਉਹ ਕ੍ਰਿਮੀਨਲ ਬਣਾ ਦਿੰਦੇ ਨੇ ਇਹਨਾਂ ਚੀਜ਼ਾਂ। ਠੀਕ ਹੈ, ਸਾਡੇ ਕਿਸੇ ਬੰਦੇ ਦੀ ਗਲਤੀ ਹੋ ਸਕਦੀ, ਪਾਰਟੀਕੁਲਰ ਗਲਤੀ ਤੇ ਹੀ ਰਹੀਏ ਤਾਂ ਬਿਹਤਰ ਹੈ। ਉਹ ਕਹਿ ਦੇਣਗੇ ਇਹ ਗੰਦ ਪਾਉਂਦੇ ਇੱਥੇ ਆ ਕੇ, ਨਹੀਂ ਸਰ ਗੰਦ ਨਹੀਂ ਪਾਉਂਦੇ, ਇਹ ਤੁਹਾਡੀ ਆਰਥਿਕਤਾ ਨੂੰ ਵੀ ਚਲਾਉਂਦੇ ਨੇ। ਦੇਖੋ, ਇਹ ਨਿਹੰਗ ਸਿੰਘ ਸੀ, ਮੈਂ ਇਹਨਾਂ ਬਾਰੇ ਪਤਾ ਕੀਤਾ ਕਿ ਇਹ ਸੁਹਾਣਾ ਸਾਹਿਬ ਦੇ ਸੇਵਾ ਦਾ, ਤੇ ਮੈਂ ਅੱਗੇ ਕਿਹਾ ਕਿ ਕਾਰ ਸੇਵਾ ਚ ਮੈਂ ਵੀ ਰਿਹਾ ਵਾਂ, ਜਿਹੜੇ ਕਾਰ ਸੇਵਾ ਵਾਲੇ ਜਾਂ ਸੇਵਾਦਾਰ ਹੁੰਦੇ ਆ ਇਹ ਬੜੇ ਜਾਬਤੇ ਚ ਰਹਿਣ ਵਾਲੇ ਬੰਦੇ ਹੁੰਦੇ
1: ਜੀ,
0: ਇਹ ਨਹੀਂ ਹੈ ਕਿ ਇਹਨਾਂ ਨੂੰ ਕੋਈ ਸਵੈ ਜਾਬਤੇ ਦਾ ਨਹੀਂ ਹੁੰਦਾ। ਹਾਂ, ਹੋ ਸਕਦਾ ਉੱਥੇ ਗਲਤੀ ਹੋਈ ਹੈ, ਮਸਲਾ ਇਹ ਸੀਗਾ ਕਿ ਇਹਨਾਂ ਦਾ ਕੋਈ ਬਾਈਕ ਜਿਹੜਾ ਸੀਗਾ ਉਹ ਕਿਸੇ ਖਲੋਤੀ ਕਾਰ ਦੇ ਨਾਲ ਥੋੜਾ ਬਹੁਤਾ ਟਕਰਾ ਗਿਆ ਸੀ, ਇੱਕ ਰੋਡ ਰੈਜ ਦਾ ਮਾਮਲਾ।

0: ਸੀ ਹੋਰ ਇਸ ਤੋਂ ਵੱਧ ਕੁਛ ਨਹੀਂ ਸੀ
1: ਜੀ ਜੀ
0: ਤਾਂ ਸਥਾਨਕ ਲੋਕ ਇਕੱਠੇ ਹੋ ਗਏ ਉਹਨਾਂ ਨੇ ਇਹਨਾਂ ਨੂੰ ਮਤਲਬ ਕਿ ਪ੍ਰੋਵੋਕ ਕੀਤਾ ਕਹਿ ਲਓ ਇਹ ਵੀ ਭੜਕ ਗਏ ਉੱਥੇ ਝੜਪ ਦੀ ਵੀਡੀਓ ਤੁਸੀਂ ਦੇਖੀ ਹੋਣੀ ਉਸ ਤੋਂ ਬਾਅਦ ਇਹਨਾਂ ਨੂੰ ਕੁੱਟਿਆ ਗਿਆ ਕਿਉਂਕਿ ਇੱਕ ਤੇ ਅਜੇ ਤੱਕ ਵੀ ਜ਼ੇਰੇ ਇਲਾਜ ਆ ਦੂਜਿਆਂ ਨੂੰ ਸ਼ਾਇਦ ਕਸਟਡੀ ਚ ਭੇਜ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਕੁਛ ਨਿਹੰਗ ਸਿੰਘ ਉੱਥੇ ਪਹੁੰਚਦੇ ਨੇ ਇੱਕ ਗੁਰਦੁਆਰੇ ਤੇ ਕਬਜ਼ਾ ਕਰ ਲਿਆ ਗਿਆ ਤੇ ਉੱਥੇ ਦੋ ਬੰਦੀ ਬੰਦੇ ਬਣਾ ਲਏ ਗਏ ਇਹ ਵੀ ਬੜੀ ਵੱਡੀ ਘਟਨਾ ਉੱਥੇ ਹੁਣ ਬਹੁਤ ਜ਼ਿਆਦਾ ਫੋਰਸ ਤੈਨਾਤ ਕੀਤੀ ਇੱਕ ਬੰਦੇ ਨੂੰ ਤੇ ਛੱਡ ਦਿੱਤਾ ਉਹਨਾਂ ਨੇ ਸੇਵਾਦਾਰ ਨੂੰ ਹੁਣ ਉਹ ਵਿਰੋਧ ਇਹੀ ਹੈ ਸਿੰਬੋਲਿਕਲੀ ਕਿ ਸਾਡੇ ਬੰਦਿਆਂ ਨਾਲ ਤੁਸੀਂ ਧੱਕਾ ਕੀਤਾ ਇਧਰੋਂ ਕੱਲ ਇਆਲੀ ਸਾਹਿਬ ਅਕਾਲੀ ਦਲ ਵਾਰਿਸ ਪੰਜਾਬ ਦੇ ਇਹ ਗਏ ਨੇ ਸੀਐਮ ਸਾਹਿਬ ਨੇ ਵੀ ਬਕਾਇਦਾ ਗੱਲ ਕੀਤੀ ਹੈ ਸੀਐਮ ਨਾਲ ਕਿ ਤੁਸੀਂ ਇੱਕ ਤਰਫਾ ਕਾਰਵਾਈ ਨੂੰ ਅੰਜਾਮ ਨਾ ਦਿਓ ਬਿਲਕੁਲ ਆਹ ਗੱਲ ਬਹੁਤ ਦਰੁਸਤ ਹੈ ਮੰਨ ਲਓ ਨਿਹੰਗ ਸਿੰਘਾਂ ਦੀ ਗੱਲ ਆ ਤਾਂ ਠੀਕ ਆ ਉਹਨਾਂ ਤੇ ਤੁਸੀਂ ਕਾਰਵਾਈ ਕਰ ਦਿੱਤੀ ਬਿਹਤਰ ਆ ਪਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੀਤਾ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਸੈਕਿੰਡ ਥਿੰਗ ਕਿ ਕਿਸੇ ਧਰਮ ਨੂੰ ਕਿਸੇ ਮਜ਼ਹਬ ਨੂੰ ਕਿਸੇ ਦੀ ਚੈਰਿਟੀ ਨੂੰ ਕਿਸੇ ਦੀ ਸੇਵਾ ਨੂੰ ਤੁਸੀਂ ਨਿਸ਼ਾਨਾ ਬਣਾਓ ਲੰਗਰ ਬੰਦ ਕਰਾ ਦੋ ਜੀ ਇਹਨਾਂ ਦੇ ਇਹ ਕਰ ਦੋ ਉਹ ਇਸ ਤਰ੍ਹਾਂ ਦੀ ਇੱਕ ਕੱਟੜ ਲਹਿਰ ਚੱਲ ਪਈ ਇਹ ਗਲਤ ਹੈ ਸਰ ਸਾਡੇ ਇੱਥੇ ਪ੍ਰਵਾਸੀ ਬਹੁਤ ਕ੍ਰਾਈਮ ਕਰਦੇ ਆ ਸਾਡੇ ਇੱਥੇ ਆ ਕੇ ਬਾਹਰੋਂ ਬਹੁਤ ਕ੍ਰਾਈਮ ਨੂੰ ਅੰਜਾਮ ਦਿੰਦੇ ਆ ਸਾਡੇ ਕੁਝ ਬੰਦੇ ਕਹਿੰਦੇ ਇਹਨਾਂ ਨੂੰ ਕੱਢੋ ਅਸੀਂ ਤੱਥ ਵੀ ਕਹਿੰਦੇ ਕਿ ਨਹੀਂ ਯਾਰ ਜੇ ਕ੍ਰਿਮੀਨਲ ਕੋਈ ਕ੍ਰਾਈਮ ਕਰਦਾ ਹੈ ਤਾਂ ਉਹਨੂੰ ਫੜ ਕੇ ਉਹਦੀ ਸਜ਼ਾ ਦਿੱਤੀ ਜਾਵੇ ਨਾ ਕਿ ਜਿਹੜਾ ਦੂਜਾ ਇਮਾਨਦਾਰੀ ਨਾਲ ਰਹਿ ਰਿਹਾ
1: ਬਿਲਕੁਲ
0: ਆਪਦੀ ਮਿਹਨਤ ਕਰਕੇ ਖਾ ਰਿਹਾ ਉਹਨੂੰ ਨਾ ਨਿਸ਼ਾਨਾ ਬਣਾਇਆ ਤਾਂ ਮਤਲਬ ਕਿ ਸਾਡੇ ਬੰਦੇ ਨੂੰ ਫਿਰ ਤੁਸੀਂ ਕਿਉਂ ਏਦਾਂ ਕਰਦੇ
1: ਹੋ
0: ਇਹ ਚੰਗੀ ਗੱਲ ਆ ਕਿ ਵਾਰਿਸ ਪੰਜਾਬ ਦੇ ਵਾਲੇ ਵੀ ਗਏ ਨੇ ਤੇ ਸੀਐਮ ਸਾਹਿਬ ਨੇ ਵੀ ਗੱਲਬਾਤ ਕੀਤੀ ਆ ਇਹਦੇ ਚ ਕੋਈ ਕੱਟੜਤਾ ਵਾਲੀ ਗੱਲ ਨਹੀਂ ਹੈਗੀ ਪਰ ਕੱਟੜਤਾ ਬਣਾ ਦਿੱਤੀ ਗਈ
1: ਅੱਛਾ ਭਾਜਪਾ ਇੱਕ ਚੜਾਵਾ ਚੋਰੀ ਚ ਕੀ ਇਸ਼ੂ ਹੈ ਜੀ ਉਹ
0: ਚੜਾਵਾ ਚੋਰੀ ਚ ਤੇ ਫਸ ਗਿਆ ਹੈ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਨੂੰ ਸਵਾਲ ਹੋ ਰਹੇ ਨੇ ਦਰਅਸਲ ਕੀ ਆ ਤੁਹਾਨੂੰ ਯਾਦ ਹੋਣਾ ਰਾਮ ਮੰਦਿਰ ਦੀ ਉਸਾਰੀ ਕਿਸ ਤਰ੍ਹਾਂ ਹੋਈ ਥੋੜਾ ਜਿਹਾ ਬੈਕਗ੍ਰਾਉਂਡ ਚ ਚੱਲਦੇ ਆ ਤੇ ਬਾਬਰੀ ਮਸਜਿਦ ਡੇਗੀ ਗਈ ਰਾਮ ਮੰਦਿਰ ਦਾ ਮਾਮਲਾ ਕੋਰਟ ਨੇ ਨਿਬੇੜਿਆ ਯਾਦ ਹੋਣਾ ਤੁਹਾਨੂੰ ਅੱਛਾ ਕੋਰਟ ਨੇ ਉਸ ਵੇਲੇ ਕਿਹਾ ਸੀਗਾ ਕਿ ਇਸ ਦੀ ਜਿਹੜੀ ਉਸਾਰੀ ਦਾ ਕੰਮ ਆ ਨਾ ਜੀ ਉਸਾਰੀ ਦਾ ਕੰਮ ਜਿਹੜਾ ਹੈ ਉਹ ਇੱਕ ਟਰੱਸਟ ਬਣਾ ਕੇ ਕੀਤਾ ਜਾਏਗਾ ਅੱਛਾ ਉਹ ਟਰੱਸਟ ਦਾ ਜਿਹੜਾ ਸਾਰਾ ਜ਼ਿੰਮਾ ਸੀਗਾ ਉਹ ਸੀ ਪ੍ਰਧਾਨ ਮੰਤਰੀ ਦਫ਼ਤਰ ਦੇ ਕੋਲ ਟਰੱਸਟ ਦੇ ਵਿੱਚ ਕੀ ਹੋਇਆ ਅੱਗੇ ਜਾ ਕੇ ਜਿਹੜੀ ਵੱਡੀ ਗੱਲ ਆ ਜਿਹੜੀ ਮੈਂ ਤੁਹਾਨੂੰ ਸੰਖੇਪ ਤੇ ਸਰਲ ਕਰ ਦੇਵਾਂ ਕਿਉਂਕਿ ਆਪਣਾ ਪੰਜਾਬੀ ਮੀਡੀਆ ਤੇ ਫਿਰ ਆਪਣੇ ਲੋਕਲ ਮੁੱਦਿਆਂ ਤੇ ਕੇਂਦਰਿਤ ਰਹਿੰਦਾ ਹੈ ਨਾ ਹੁੰਦਾ ਕੀ ਹੈ ਕਿ ਉੱਥੇ ਜਿਹੜਾ ਚੜਾਵਾ ਚੜਨਾ ਸਟਾਰਟ ਹੋਇਆ ਤਾਂ ਉਹਦੇ ਵਿੱਚੋਂ ਗਵਰਨ ਦਾ ਮਾਮਲਾ ਨਿਕਲਿਆ ਏਦਾਂ ਨਿਕਲਿਆ ਕਿ ਇਹਨਾਂ ਨੇ ਯਾਨੀ ਜਿਹੜੇ ਕੁਝ ਟਰੱਸਟੀ ਸੀ ਇਹਨਾਂ ਨੇ ਬੰਦੇ ਰੱਖੇ ਸਨ ਕੁਝ ਮਤਲਬ ਕਿ ਸੇਵਾਵਾਂ ਲਈਆਂ ਕਿ ਕੈਸ਼ ਵਗੈਰਾ ਗਿਣਨ ਦਾ ਜਾਂ ਆਡਿਟ ਦਾ ਤੇ ਜਾਂ ਗਾਂ ਜਮ੍ਹਾਂ ਕਰਾਉਣ ਨੂੰ ਹੁੰਦਾ ਕੀ ਸੀਗਾ ਕਿ ਉਹ ਦਸ ਦਸ ਬੰਡਲ ਜਾਂਦੇ ਸਨ ਮਤਲਬ ਕਿ ਲੱਖ ਲੱਖ ਦਾ ਬੰਡਲ ਹੋ ਗਿਆ ਦਸ ਬੰਡਲ ਜਾਂਦੇ ਸਨ ਇੱਕ ਪੇਟੀ ਚ ਇਹ ਕੀ ਕਰਦੇ ਸਨ ਕੁਛ ਬੰਦੇ ਕਿ ਇੱਕ ਬੰਡਲ ਐਕਸਟਰਾ ਪਾ ਕੇ ਮੈਂ ਤੁਹਾਨੂੰ ਸੰਖੇਪ ਦੱਸ ਰਿਹਾ ਤੁਹਾਨੂੰ ਇਹ ਮੇਰੇ ਖਿਆਲ ਦੇ ਨਾਲ ਕਿਤੇ ਵੀ ਸਮਝਣ ਲਈ ਨਹੀਂ ਮਿਲਣਾ ਵੀ ਹੇਰਾ ਫੇਰੀ ਹੋਈ ਕਿੱਦਾਂ ਇਹ ਉਹ ਦਸ ਬੰਡਲ ਦੇ ਨਾਲ ਇੱਕ ਐਕਸਟਰਾ ਜਾਂਦਾ ਸੀਗਾ ਇੱਕ ਬੰਡਲ ਪਾ ਲਿਆ ਜਾਂਦਾ ਸੀ ਲੱਖ ਦਾ ਦੋ ਲੱਖ ਦਾ ਹਾਂਜੀ ਉਹ ਗਾਂਹ ਜਾ ਕੇ ਮਤਲਬ ਕਿ ਉਹ ਕੱਢ ਲਿਆ ਜਾਂਦਾ ਸੀਗਾ ਇਸ ਤਰ੍ਹਾਂ ਕਿਉਂਕਿ ਉੱਥੇ ਕਰੋੜਾਂ ਸ਼ਰਧਾਲੂ ਆਏ ਹੁਣ ਤੱਕ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਰਾਮ ਮੰਦਿਰ ਦੇ ਨਿਰਮਾਣ ਤੋਂ ਬਾਅਦ ਇਹ ਸਮਝਿਆ ਜਾਂਦਾ ਹੈ ਕਿ ਉਹ ਜਿਹੜਾ ਕਰੋੜਾਂ ਅਰਬਾਂ ਦਾ ਚੜਾਵਾ ਆਇਆ ਉਹਦੇ ਵਿੱਚੋਂ ਬਹੁਤ ਵੱਡੀ ਅਮਾਉਂਟ ਦਾ ਘਪਲਾ ਕਰ ਲਿਆ ਗਿਆ ਈਵਨ ਦੈਟ ਕਿ ਜਿਹੜੇ ਚੰਪਤ ਰਾਏ ਆ ਆਰ ਐਸ ਐਸ ਦੇ ਜਾਂ ਪ੍ਰਧਾਨ ਮੰਤਰੀ ਦੇ ਬਹੁਤ ਕਲੋਜ਼ ਨੇ ਜਿਹੜੇ ਕਿ ਇਹਨਾਂ ਦਾ ਇੱਕ ਤਾਂ ਨੇੜੂ ਡਰਾਈਵਰ ਤੇ ਗਾਂ ਦੋ ਤਿੰਨ ਬੰਦੇ ਹੋਰ ਜਿਹੜੇ ਮਤਲਬ ਕਿ ਬਿਲਕੁਲ ਦੁਖੀ ਤਿੱਕੀ ਬੰਦੇ ਜਿੱਦਾਂ ਕਹਿ ਲਈਏ ਆਪਾਂ ਜਿਹੜੇ ਕੁਝ ਵੀ ਨਹੀਂ ਸੀ ਕੋਈ ਮੋਟਰਸਾਈਕਲ ਤੇ ਚੱਲਦਾ ਸੀ ਕੋਈ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ ਉਹ ਤਾਂ ਫੋਰਚੂਨਰਾਂ ਤੇ ਚੜ ਗਏ ਸਨ ਉਹ ਤਾਂ ਵੱਡੇ ਵੱਡੇ ਬੰਗਲੇ ਬਣਾ ਗਏ ਕੁਝ ਮਹੀਨਿਆਂ ਦੇ ਅੰਦਰ ਤਾਂ ਮਤਲਬ ਕਿ ਇਸ ਤਰ੍ਹਾਂ ਇਹ ਹੇਰ ਫੇਰ ਹੋਇਆ ਤਾਂ ਹੁਣ ਤੁਹਾਨੂੰ ਪਤਾ ਗੁਜਰਾਤ ਲੋਬੀ ਦੇ ਨਾਲ ਠਾਕੁਰ ਲੋਬੀ ਦੀ ਥੋੜੀ ਖੜਕਦੀ ਹੈ ਠਾਕੁਰ ਲੋਬੀ ਚੋਂ ਆ ਗਏ ਯੋਗੀ ਆਦਿੱਤਿਆਨਾਥ ਯੋਗੀ ਆਦਿੱਤਿਆਨਾਥ ਨੇ ਇਹਦੇ ਚ ਐਸ ਆਈ ਟੀ ਬਿਠਾਲ ਦਿੱਤੀ ਆ ਕਿ ਜਾਂਚ ਕਰਵਾਵਾਂਗੇ ਤਾਂ ਬਹੁਤ ਹੀ ਜ਼ਿਆਦਾ ਘਿਰ ਗਈ ਆ ਭਾਜਪਾ ਇਸ ਮਾਮਲੇ ਦੇ ਵਿੱਚ ਭਾਜਪਾ ਨੂੰ ਤੇ ਲੋਕ ਲਾਹਨਤਾਂ ਪਾ ਰਹੇ ਨੇ ਲਾਹਨਤਾਂ ਪਾ ਰਹੇ ਨੇ ਵੈਸੇ ਇਹ ਕੋਈ ਮਾਮਲਾ ਨਵਾਂ ਨਹੀਂ ਆ ਆਈ ਟੀ ਨੇ ਪਹਿਲਾਂ ਵੀ ਇਹਨਾਂ ਦੇ ਆਡਿਟ ਵਗੈਰਾ ਜਿਹੜੇ ਆ ਖੰਗਾਲੇ ਨੇ ਅਸ਼ੋਕ ਸਿੰਘਲ ਬਾਰੇ ਕਿਹਾ ਜਾਂਦਾ ਸੀ ਕਿ ਕੁਝ ਪੱਤਰਕਾਰ ਉਹਨਾਂ ਦੇ ਘਰ ਗਏ ਤੇ ਟੋਇਲਟ ਦੀ ਤਲਾਸ਼ ਦੇ ਵਿੱਚ ਇੱਕ ਪੱਤਰਕਾਰ ਜਦੋਂ ਵੜਿਆ ਤੇ ਬਿਨਾਂ ਲੋਕ ਤੋਂ ਬਕਸੇ ਪਏ ਸੀ ਤੇ ਜਿਹੜੇ ਭਰੇ ਪਏ ਸੀ ਤੋ ਇਹਨਾਂ ਦਾ ਇਤਿਹਾਸ ਇਸ ਤਰ੍ਹਾਂ ਦਾ ਹੈ ਤੋ ਖੈਰ ਬਹੁਤ ਜ਼ਿਆਦਾ ਮਾਮਲਾ ਭਖਿਆ ਹੋਇਆ
1: ਜੀ ਅੱਛਾ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਪ੍ਰਧਾਨ ਬਣਾਤੇ ਸੀ ਕਾਂਗਰਸ ਦੇ

0: ਫਿਲਹਾਲ ਨਹੀਂ, ਫਿਲਹਾਲ ਨਹੀਂ, ਤੁਹਾਡੀ ਜਾਣਕਾਰੀ ਬਿਲਕੁਲ ਠੀਕ ਹੈ।
1: ਨਹੀਂ ਮੈਂ
0: ਇਹਨਾਂ ਇਹਨਾਂ ਦੀ ਤਾਂ ਤੁਸੀਂ ਤਨ ਚ ਫਸਿਆ ਨਾ, ਕਿਉਂਕਿ ਮੁੱਖ ਮੰਤਰੀ ਵੇਲੇ ਵੀ ਏਦਾਂ ਹੀ ਹੋਈ ਸੀ ਇਹਨਾਂ ਦੇ ਨਾਲ। ਮੁੱਖ ਮੰਤਰੀ ਵੀ ਖਬਰਾਂ ਚੱਲ ਗਈਆਂ ਕਿ ਰੰਧਾਵਾ ਸਾਹਿਬ ਬਣ ਗਿਆ, ਰੰਧਾਵਾ ਸਾਹਿਬ ਬਣ ਗਿਆ, ਪਰ ਐਟ ਦੀ ਐਂਡ ਤੁਹਾਨੂੰ ਪਤਾ ਇਹਨਾਂ ਦਾ ਤੇ ਜਾਖੜ ਸਾਹਿਬ ਦਾ ਬੜਾ ਰੌਲਾ ਪੈ ਗਿਆ ਤੇ ਅਖੀਰ ਉਸ ਰੌਲੇ ਦੇ ਵਿੱਚੋਂ ਨਿਕਲੇ ਸਨ। ਇੱਕ ਬੜਾ ਹੀ ਸਰਪ੍ਰਾਈਜ਼ ਪੈਕੇਜ ਕਹਿ ਲਓ ਚਰਨਜੀਤ ਸਿੰਘ ਚੰਨੀ ਤੋਂ। ਫਿਲਹਾਲ ਕੀ ਆ ਕਿ ਕਾਂਗਰਸ ਦਾ ਰੇੜਕਾ ਤੇ ਬਹੁਤ ਜ਼ਿਆਦਾ ਹੈ। ਕੱਲ ਇੱਕ ਪੱਤਰ ਵਾਇਰਲ ਹੁੰਦਾ ਹੈ ਜਿਹਦੇ ਚ ਇਹਨਾਂ ਦੀ ਪ੍ਰਧਾਨਗੀ ਦਾ ਜ਼ਿਕਰ ਹੁੰਦਾ ਹੈ ਤੇ ਬਿਲਕੁਲ ਹੂ ਬਹੂ ਉਹ ਮੀਡੀਆ ਅਦਾਰਿਆਂ ਨੇ ਵੀ ਨਾਲ ਦੀ ਨਾਲ ਖਬਰ ਫਲੈਸ਼ ਕਰ ਦਿੱਤੀ। ਮੈਂ ਵੀ ਪੋਸਟ ਪਾਈ ਪਰ ਮੈਨੂੰ ਨਾਲ ਦੀ ਨਾਲ ਇੱਕ ਕਿਸੇ ਕਾਂਗਰਸੀ ਦਾ ਫੋਨ ਆ ਗਿਆ ਕਿ ਮਿੰਟੂ ਇਹ ਤੇ ਫਰਜ਼ੀ ਆ, ਭਲਾ ਹੋ ਜਾਏ। ਤਾਂ ਬਿਲਕੁਲ ਹੂ ਬਹੂ ਪੱਤਰ ਬਣਾ ਦਿੱਤਾ। ਫਿਰ ਉਹਦੀ ਸ਼ਿਕਾਇਤ ਵੀ ਰੰਧਾਵਾ ਸਾਹਿਬ ਨੇ ਕੀਤੀ ਆ। ਦੇਖੋ ਅਸਲ ਦੇ ਵਿੱਚ ਗੱਲ ਕੀ ਆ ਕਿ ਕੱਲ ਤੱਕ ਦੀ ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਸੀਗੀ ਦੁਪਹਿਰ ਤੱਕ ਦੀ ਕਿ ਚੰਨੀ ਤੇ ਰੰਧਾਵਾ ਆਪਸ ਦੇ ਵਿੱਚ ਉਲਝ ਰਹੇ ਸਨ ਪ੍ਰਧਾਨਗੀ ਨੂੰ ਲੈ ਕੇ। ਐਲਓਪੀ ਬਚ ਸਕਦੇ, ਪ੍ਰਤਾਪ ਸਿੰਘ ਬਾਜਵਾ ਨੇ ਤੇ ਦੱਸਦੇ ਆ ਕਿ ਰਾਹੁਲ ਗਾਂਧੀ ਦੇ ਸਾਹਮਣੇ ਹਾੜਾ ਹੀ ਕੱਢਿਆ ਕਿ ਬਈ ਮੈਂ ਤੇ ਇੰਨੇ ਸਾਲਾਂ ਤੋਂ ਬਈ ਤੁਹਾਡਾ ਵਫਾਦਾਰ ਬੰਦਾ ਕਾਂਗਰਸ ਦਾ ਯਾਰ, ਵੀ ਮਤਲਬ ਕਿ ਅਸੀਂ ਤੇ ਕੋਈ ਪਾਰਟੀ ਨੀ ਬਦਲੀ, ਕੁਝ ਲੈਣਾ ਨੀ ਦੇਣਾ ਨੀ, ਵੀ ਮੈਂ ਤਾਂ ਇਲੈਕਸ਼ਨ ਹਾਰ ਜਾਵਾਂਗਾ। ਇਹ ਦੇਖੋ ਮੇਰੀ ਇਨਫੋਰਮੇਸ਼ਨ ਹੈ ਕਿਤੇ ਅਖਬਾਰ ਚ ਨਹੀਂ ਛਪੀ। ਤਾਂ ਉਹਨਾਂ ਨੇ ਮੰਨਿਆ ਕਿ ਹਾਂਜੀ ਪ੍ਰਤਾਪ ਸਿੰਘ ਬਾਜਵਾ ਸੀਨੀਅਰ ਲੀਡਰ ਨੇ, ਅੱਛੀ ਭੂਮਿਕਾ ਇਹਨਾਂ ਦੀ, ਚਲੋ ਰਹਿਣ ਦੇ। ਫਿਰ ਰਾਜਾ ਬਣਿੰਗ ਨੇ ਕਿਹਾ ਕਿ ਮੈਨੂੰ ਇਕੱਲੇ ਨੂੰ ਬਦਲੋਗੇ ਤੇ ਲੋਕ ਕਹਿਣਗੇ ਇਹ ਨਿਕੰਮਾ। ਕਰੇੜਕਾ ਚ ਫਿਰ ਇਹਨਾਂ ਦੀ ਜਿਹੜੀ ਆਪਸ ਦੇ ਵਿੱਚ ਕਹਿ ਲੋ ਕਿ ਦੌੜ ਚੱਲ ਰਹੀ ਸੀ ਚੰਨੀ ਸਾਹਿਬ ਦੀ ਰੰਧਾਵਾ ਸਾਹਿਬ ਦੀ, ਤਾਂ ਉਹਦੇ ਚ ਇੱਕ ਵਾਰੀ ਮੇਰੇ ਕੋਲ ਤਾਂ ਇਨਫੋਰਮੇਸ਼ਨ ਇਹ ਸੀ 12-1 ਵਜੇ ਤੱਕ ਕਿ ਇਹ ਸੋਨੀਪਤ ਨੂੰ ਰਵਾਨਾ ਹੋ ਗਏ ਸਨ ਰੰਧਾਵਾ ਸਾਹਿਬ ਗੁੱਸੇ ਹੋ ਕੇ, ਹੋ ਸਕਦਾ ਫਿਰ ਵਾਪਸ ਗਏ ਹੋਣ। ਮੇਰੇ ਕੋਲ ਜਿਹੜੀ ਜਾਣਕਾਰੀ ਸੀ ਕਿ ਚੰਨੀ ਸਾਹਿਬ ਦਾ ਲਗਭਗ ਜਦੋਂ ਨਾਮ ਫਾਈਨਲ ਹੋਣ ਲੱਗਾ ਤਾਂ ਇਹਨਾਂ ਨੇ ਤੇ ਰਵਾਨਗੀ ਪਾ ਲਈ ਸੀ। ਤੁਹਾਨੂੰ ਪਤਾ ਗੁੱਸੇਖੋਰ ਬਹੁਤ ਨੇ। ਹੁਣ ਦੇਖੋ ਕੀ ਹੁੰਦਾ ਫਾਈਨਲ, ਹਾਂਜੀ ਕੀ ਕੱਟ ਲਿਸਟ ਇਹਨਾਂ ਦੀ ਨਿਕਲਦੀ ਹੈ। ਤੋ ਫਿਲਹਾਲ ਮੇਰੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਕਿ ਰਾਹੁਲ ਗਾਂਧੀ ਨੇ ਚੜ੍ਹਨਾ ਹੈ 23 ਨੂੰ ਜੱਜ, ਕਿਉਂਕਿ ਘੁੰਮਦੇ ਫਿਰਦੇ ਨੇ ਬਾਹਰ ਅੰਦਰ ਜਾਂਦੇ ਰਹਿੰਦੇ ਨੇ। 23 ਨੂੰ ਉਹਨਾਂ ਨੇ ਵਿਦੇਸ਼ ਯਾਤਰਾ ਨੂੰ ਨਿਕਲਣਾ ਵਾ, ਪਰ ਉਹਦੇ ਤੋਂ ਪਹਿਲਾਂ ਹੋ ਸਕਦਾ ਹੈ ਕਿ ਕੋਈ ਜਿਹੜਾ ਫੇਰ ਬਦਲ ਆ, ਰੱਦੋ ਬਦਲ ਆ ਇਹਨਾਂ ਦੇ ਜਥੇਬੰਧਕ ਢਾਂਚੇ ਚ ਕਿ ਉਹ ਹੋ ਜਾਵੇ, ਲੈਟ ਸੀ। ਪਰ ਇਹ ਕਾਫੀ ਜ਼ਿਆਦਾ ਬਿਲਕੁਲ ਇਹ ਖਬਰ ਦਰੁਸਤ ਹੈ ਕਿ ਰੰਧਾਵਾ ਤੇ ਚੰਨੀ ਫਾਈਨਲ ਦੌੜ ਦੇ ਵਿੱਚ ਸਨ, ਕਾਫੀ ਇਹਨਾਂ ਦਾ ਮਾਮਲਾ ਜਿਹੜਾ ਉਲਝਿਆ ਜੀ।
1: ਪਰ ਜਦੋਂ ਤੁਸੀਂ ਗੱਲਾਂ ਕਰਦੇ ਹੋ ਨਾ ਸਾਰੀਆਂ, ਚਾਹੇ ਝਾੜੂ ਵਾਲਿਆਂ ਦੀਆਂ ਹੋਣ, ਚਾਹੇ ਇਹਨਾਂ ਦੀਆਂ ਹੋਣ, ਚਾਹੇ ਦੂਜਿਆਂ ਤੀਜਿਆਂ ਦੀਆਂ, ਪੋਲੀਟੀਕਲ ਆਨਸਟਲੀ ਲੀਡਰਾਂ ਤੇ ਨਾ ਮਿੰਟੂ ਫਿਰ ਬੜਾ ਤਰਸ ਆਉਂਦਾ ਇਹਨਾਂ ਲੋਕਾਂ ਤੇ ਕਿ ਇਹਨਾਂ ਦੀ ਉਦਾਂ ਲੋਕਾਂ ਚ ਬੱਲੇ ਆਪਣੇ ਆਪ ਨੂੰ, ਲੋਕ ਇਹਨਾਂ ਨੂੰ ਵੀ ਆਈ ਪੀ ਸਮਝਦੇ ਆ ਬੜੀ ਬੱਲੇ ਬੱਲੇ ਬੱਲੇ ਬੱਲੇ, ਤੇ ਇਹਨਾਂ ਦਾ ਵੀ ਨੱਕ ਬਹੁਤ ਉੱਚਾ ਹੁੰਦਾ ਤੇ ਪਰ ਗਾਹਾਂ ਨੈਸ਼ਨਲ ਲੀਡਰਾਂ ਦੇ ਕਿਵੇਂ ਤਲਵੇ ਚੱਟਦੇ ਆ ਇਹ, ਉਹ ਆ ਹੁਣ ਤੁਸੀਂ ਸਾਰਾ ਕੁਛ ਦੱਸਤਾ ਕਿੰਨੀ ਤਰਸਯੋਗ ਹਾਲਤ ਹੈ ਇਹਨਾਂ ਦੀ, ਲੋਕਾਂ ਦੀ, ਕਿ ਯਾਰ ਤੁਸੀਂ ਤੁਹਾਡਾ ਕੋਈ ਹੈ ਹੀ ਨੀ, ਸਟੈਂਡ ਹੀ ਹੈ ਨੀ, ਕਿਤੇ ਖੜ ਹੀ ਨੀ ਸਕਦੇ ਤੁਸੀਂ ਆਪਣੇ ਆਪ ਤੇ, ਚਾਹੇ ਇੱਥੋਂ ਵਾਲੇ ਲੀਡਰ ਹੈ ਚਾਹੇ ਇੱਥੋਂ ਵਾਲੇ, ਸਾਰਿਆਂ ਦਾ ਇਹੀ ਹਾਲ ਹੈ।
0: ਹਾਂਜੀ ਜੇ ਤੁਸੀਂ ਵੇਖੋਗੇ ਇਹਨਾਂ ਦੇ ਵਿੱਚ, ਮੈਂ ਤਾਂ ਹੁਣ ਇਹਨਾਂ ਦੇ ਵਿੱਚ ਰਹਿਣਾ ਜੀ, ਤੇ ਲੋਕ ਇਹਨਾਂ ਨੂੰ ਹੀਰੋ ਸਮਝਦੇ, ਆਈਡੀਅਲ ਸਮਝਦੇ ਬੰਦੇ, ਕਈ ਬੰਦੇ ਤਾਂ ਇਹਨਾਂ ਦੇ ਵਿੱਚ ਪਾਏਦਾਰ ਹੀ ਹੈ ਨੀ, ਆਪਾਂ ਜਿਵੇਂ ਕਹਿੰਦੇ ਬੰਦਾ ਯਾਰ ਉਹ ਵੀ ਨੀ ਹੈ,
1: ਉਹ ਵੀ ਨੀ ਹੈਗੇ ਯਾਰ। ਬਹੁਤ ਬਹੁਤ ਧੰਨਵਾਦ ਮਿੰਟ ਵੀਰ, ਅਗਲੇ ਐਤਵਾਰ ਫਿਰ ਮਿਲਦੇ ਹਾਂ ਜੀ, ਤਦ ਤੱਕ ਆਪਣਾ ਖਿਆਲ ਰੱਖੋ, ਰੱਬ ਰਾਖਾ
0: ਜੀ, ਸ਼ੁਕਰੀਆ ਜੀ।
1: ਸਨ ਜੀ ਮਿੰਟੂ ਗੁਰੂ ਸਰੀਆ ਤੇ ਸਪੋਂਸਰ ਸਾਡੇ ਸਿਟੀ ਕਾਰਪੇਟ ਫਲੋਰਿੰਗ ਦਾ ਕੰਮ ਕਰਦੇ ਨੇ, ਪੁਰਾਣੇ ਜਾਂ ਨਵੇਂ ਘਰਾਂ ਚ ਹਾਰਡਵੁੱਡ ਕਾਰਪੇਟ ਸਿਰਾਮਿਕ ਟਾਇਲ ਲੈਮੀਨੇਟ ਫਲੋਰਿੰਗ, ਕਾਫੀ ਵੱਡਾ ਵੇਅਰ ਹਾਊਸ ਹੈ, ਜੇ ਕੋਈ ਆਪਣੇ ਪਸੰਦ ਦਾ ਪ੍ਰੋਡਕਟ ਚੂਜ਼ ਕਰਕੇ ਤੁਸੀਂ ਜੇ ਤੁਹਾਨੂੰ ਨਹੀਂ ਵੀ ਮਿਲਦਾ ਤਾਂ ਉਹ ਆਰਡਰ ਕਰ ਦੇਣਗੇ। 403-299-1414 ਦਾ ਨੰਬਰ ਹੈ, 403-299-1114। ਸਿੱਧੂ ਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼, ਵਨ ਸਟਾਪ ਸ਼ਾਪਿੰਗ ਹੈ, ਪਰਸਨਲ ਟੈਕਸ ਫਾਈਲ ਕਰਨ ਦਾ ਕਾਰਪੋਰੇਸ਼ਨ ਦਾ, RRSP RESP ਲਾਈਫ ਇੰਸ਼ੋਰੈਂਸ 1-6 ਥੱਲੇ। ਇਕਬਾਲ ਸਿੱਧੂ ਜੀ ਦਾ ਨੰਬਰ 403-568-2668 ਹੈ, 403-562-6667। ਫਿਕਸ ਆਟੋ ਕੋਲੀਜ਼ਨ ਦੇ ਮਾਈਕ ਰਣਦੀਪ ਤੇ ਰਘਬੀਰ ਗਿੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ, ਡੈਮੇਜ ਹੋ ਗਿਆ, ਰੀਪੇਂਟ ਰਿਪੇਅਰ ਕਰਵਾਉਣੀ ਹੈ, ਸਾਰੇ ਇੰਸ਼ੋਰੈਂਸ ਕੰਪਨੀ ਨੇ ਆਪੇ ਡੀਲ ਕਰਦੇ, ਕਿਤੇ ਕੰਮ ਤੁਹਾਨੂੰ ਲਾਈਫ ਟਾਈਮ ਵਾਰੰਟੀ ਕਰਦੇ ਤੇ ਕਰਟਸੀ ਕਾਰ ਪ੍ਰੋਵਾਈਡ ਕਰਦੇ ਆ। ਨੰਬਰ ਉਹਨਾਂ ਦਾ 402-273-8899 ਹੈ, 403-273-8889, 720 ਮੋਰੇਨ ਰੋਡ ਨਾਰਥ ਈਸਟ ਐਡਰੈਸ ਹੈ। ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ, ਇੰਸ਼ੋਰੈਂਸ ਘਰ ਦੀ, ਕਾਰ ਦੀ ਜਾਂ ਕਿਸੇ ਆਫਿਸ ਜਾਂ ਕਮਰਸ਼ੀਅਲ ਬਿਲਡਿੰਗ ਦੀ ਕਰਵਾਉਣੀ ਹੈ, ਸਾਰੇ ਇੰਸ਼ੋਰੈਂਸ ਕੰਪਨੀ ਤੋਂ ਵੱਖਰੇ ਵੱਖਰੇ ਤੁਹਾਨੂੰ ਰੇਟ ਵਧੀਆ ਨੈਗੋਸ਼ੀਏਟ ਕਰਕੇ ਲੈ ਕੇ ਦਿੰਦੇ ਨੇ। 403

355-6358 ਉਹਨਾਂ ਦਾ ਨੰਬਰ ਹੈ 4033556358 ਜੇ ਫੋਨ ਕਰੋ ਤਾਂ ਲੋਕ ਸਾਥ ਦਾ ਨਾਂ ਜ਼ਰੂਰ ਲਿਆ ਕਰੋ ਤੇ ਨਾਰਥ ਈਸਟ ਆਟੋਮੋਟਿਵ ਸਰਵਿਸ ਕਾਰ ਵੈਨ ਜਾਂ ਟਰੱਕ ਦੀ ਰਿਪੇਅਰ ਆਇਲ ਚੇਂਜ ਬ੍ਰੇਕ ਤੋਂ ਦਾ ਕੰਮ ਗੱਡੀ ਕੋਈ ਆਊਟ ਆਫ ਪ੍ਰਾਪਸ ਲਈ ਇੰਸਪੈਕਸ਼ਨ ਕਰਵਾਉਣੀ ਹੈ 4 57 250 7038 ਹਰਦੀਪ ਦਿਓਲ ਦਾ ਨੰਬਰ ਹੈ ਤੇ 4557 ਸਾਊਥ ਈਸਟ ਫੋਰਸਟ ਲਾਨ ਉਹਨਾਂ ਦਾ ਐਡਰੈਸ ਹੈ ਇਹ ਅੱਜ ਦਾ ਪ੍ਰੋਗਰਾਮ ਸੀ ਅਗਲੇ ਐਤਵਾਰ ਫਿਰ ਮਿਲਾਂਗੇ ਤਦ ਤੱਕ ਆਪਣਾ ਖਿਆਲ ਰੱਖੋ ਰੱਬ ਰੱਖਾ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ

ਕੈਲਗਰੀ ਦੇ ਵਿੱਚ 14-15 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ ਹੈ। ਬਦਲਬਾਈ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਤੇ ਗੁੰਮਸੁੰਮ ਜਿਹਾ ਮਾਹੌਲ ਵੀ ਹੈ। ਕਿਤੇ ਕਿਤੇ ਧੁੱਪ ਵੀ ਨਿਕਲੀ ਹੋਈ ਹੈ। ਕੱਲ੍ਹ ਨੂੰ ਦਿਨ ਵੇਲੇ 19 ਡਿਗਰੀ ਸੈਲਸੀਅਸ ਧੁੱਪ ਨਿਕਲੇਗੀ, ਉਸ ਤੋਂ ਅਗਲੇ ਦਿਨ 22 ਡਿਗਰੀ, ਪੂਰਾ ਧੁੱਪ ਵਾਲਾ ਮੌਸਮ ਹੋਵੇਗਾ। ਵੀਰਵਾਰ ਨੂੰ ਵੀ ਇਸੇ ਤਰ੍ਹਾਂ 22 ਡਿਗਰੀ, ਸ਼ੁੱਕਰਵਾਰ ਨੂੰ ਵੀ 23 ਡਿਗਰੀ ਤੇ ਵੀਕਐਂਡ ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜੀ। ਇਹ ਇੱਥੇ ਦੇ ਮੌਸਮ ਦੀ ਗੱਲ ਹੈ, ਪਰ ਅਲਬਰਟਾ ਦੇ ਕੁਛ ਹਿੱਸਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ। ਉਹ ਕਿੱਥੇ ਕਿੱਥੇ ਹੈ, ਕੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ ਵੀ ਪੇਸ਼ ਕਰਨੀਆਂ ਨੇ। ਉਹਨਾਂ ਖਬਰਾਂ ਦੇ ਵਿੱਚ ਪ੍ਰਮੁੱਖ ਤੌਰ 'ਤੇ ਅਸੀਂ ਚਰਚਾ ਕਰਾਂਗੇ ਕਿ ਕੀ ਸਥਿਤੀ ਹੈ ਮਿਡਲ ਈਸਟ ਦੇ ਵਿੱਚ ਅਤੇ USA ਅਤੇ ਅਮਰੀਕਾ ਦੇ ਦਰਮਿਆਨ ਕੀ ਗੱਲਬਾਤ ਇਸ ਵੇਲੇ ਚੱਲ ਰਹੀ ਹੈ। ਇਜ਼ਰਾਈਲ ਵਾਲੇ ਕੀ ਕਹਿ ਰਹੇ ਨੇ, ਉਹਦੇ 'ਤੇ ਵੀ ਚਰਚਾ ਕਰਾਂਗੇ। ਨਾਲ ਦੀ ਨਾਲ ਵਿਸ਼ਵ ਦੇ ਵਿੱਚ ਹੋਰ ਹਲਚਲ ਹੋਈ ਹੈ। ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ। ਅੱਗੇ ਕੀ ਹੋ ਸਕਦਾ ਹੈ ਅਤੇ ਕੀ ਕਾਰਨ ਬਣੇ, ਇਹਦੇ ਬਾਰੇ ਗੱਲਬਾਤ ਕਰਾਂਗੇ। ਨਾਲ ਦੀ ਨਾਲ ਕੈਨੇਡਾ ਦੇ ਵਿੱਚ ਇਨਫਲੇਸ਼ਨ, ਮਹਿੰਗਾਈ ਦੀ ਦਰ ਦੇ ਵਿੱਚ ਬੇਤਹਾਸ਼ਾ ਵਾਧਾ ਹੋਇਆ ਇੱਕਦਮ, ਇਹਦੇ ਬਾਰੇ ਜੋ ਰਿਪੋਰਟ ਆਈ ਹੈ, ਅਲਬਰਟਾ ਦੀ ਰਿਪੋਰਟ, ਆਪਣੀ ਰਿਪੋਰਟ ਹੈ, ਅਲਬਰਟਾ ਦਾ ਇਸ ਵਿੱਚੋਂ ਕੀ ਯੋਗਦਾਨ ਹੈ, ਉਹਦੇ 'ਤੇ ਵੀ ਗੱਲਬਾਤ ਕਰਾਂਗੇ। ਐਮੀਗ੍ਰੇਸ਼ਨ, ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਤਾਂ ਹੁੰਦੀ ਹੈ ਕਿ ਲੋਕ ਆਉਂਦੇ ਨੇ, ਲੇਕਿਨ ਜੋ ਇੱਥੋਂ ਜਾਂਦੇ ਨੇ, ਐਮੀਗ੍ਰੇਟ ਕਰਦੇ ਨੇ, ਉਹਨਾਂ ਦੇ ਵੀ ਕੁਛ ਜਿਹੜੇ ਅੰਕੜੇ ਨੇ ਜੋ ਆਏ ਸੀ ਕੁਛ ਦਿਨ ਪਹਿਲਾਂ, ਸ਼ੇਅਰ ਵੀ ਕੀਤੇ ਸੀ, ਉਹਨਾਂ 'ਤੇ ਜਿਹੜਾ ਵਿਸਥਾਰ ਸਹਿਤ ਵਿਸ਼ਲੇਸ਼ਣ ਕਰਾਂਗੇ। ਕੁਛ ਖਬਰਾਂ ਮੰਦਭਾਗੀਆਂ, ਮੌਂਟਰੀਅਲ ਦੇ ਵਿੱਚ ਪੁਲਿਸ ਅਫਸਰ ਦੀ ਇੱਕ ਸ਼ੂਟਿੰਗ ਦੇ ਵਿੱਚ ਮੌਤ ਹੋਈ ਹੈ। ਇਹ ਘਟਨਾ ਕਿਉਂ ਵਾਪਰੀ ਹੈ? ਸਸਕੈਚੂਨ ਦੇ ਵਿੱਚ ਵੀ ਕੁਛ ਇਹੋ ਜਿਹਾ ਘਟਨਾ ਜਿਹੜੀ ਹੋਈ ਹੈ। ਕੈਲਗਰੀ ਦੇ ਵਿੱਚ ਵੀ ਪੁਲਿਸ ਅਫਸਰ ਜ਼ਖਮੀ ਹੋਏ ਨੇ ਅਤੇ ਸ਼ੂਟਿੰਗ ਹੋਈ ਹੈ ਡੀਅਰਫੁੱਟ ਟ੍ਰੇਲ 'ਤੇ, ਦੱਸੀ ਜਾਂਦੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਹੋਰ ਖਬਰਾਂ ਹੈਗੀਆਂ ਨੇ ਸਾਡੇ ਕੋਲ ਜਿਨ੍ਹਾਂ 'ਤੇ ਚਰਚਾ ਅਸੀਂ ਕਰਨੀ ਹੈ, ਅਤੇ ਮਾਰਕੀਟ ਬਾਰੇ ਵੀ ਚਰਚਾ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਨੂੰ ਸਹਿਯੋਗ ਦੇ ਰਹੇ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਹੋ ਰਹੀ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਸਭ ਤੋਂ ਸਸਤੇ ਰੇਟ ਲੈਣ ਲਈ 587-832-1208 'ਤੇ ਸੰਪਰਕ ਕਰ ਲਓ, 5878-3212-08 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਬਿੱਲ ਸਰਕਾਰ ਨੂੰ ਭੇਜਦੀ ਹੈ ਕੰਪਨੀ। ਫੋਨ 825-760-09-83 8257600983 YYC ਹੋਮ ਕੇਅਰ। ਓਐਸਐਸ ਸਮਾਈਲ ਮੈਡੀਕਲ ਜੋ ਕਿ ਕਲੀਨਿਕ ਹੈ ਸਨਰਿਜ ਦੇ ਵਿੱਚ, ਸਨਰਿਜ ਦਾ ਇਹ ਕਲੀਨਿਕ ਜਿੱਥੇ ਕਿ ਐਕਸਪਰਟ ਡਾਕਟਰ ਦੀ ਟੀਮ ਹੈ, ਹਫ਼ਤੇ ਦੇ 6 ਦਿਨ ਖੁੱਲ੍ਹਦਾ, ਅਪੁਆਇੰਟਮੈਂਟ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ। ਓਐਸਐਸ ਸਮਾਈਲ ਮੈਡੀਕਲ ਫੋਨ ਨੰਬਰ 587-617-4096। 6 ਦਿਨ ਖੁੱਲ੍ਹਦਾ, ਸਿਰਫ ਸਮਾਂ ਪਤਾ ਕਰੋ ਤੁਸੀਂ ਕਾਲ ਕਰਕੇ 5876174696 'ਤੇ। ਓਐਸਐਸ ਸਮਾਈਲ ਮੈਡੀਕਲ ਸਨਰਿਜ ਏਰੀਏ ਦੇ ਵਿੱਚ ਹੈ, ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ, ਇਹ ਨੋਟ ਕਰ ਲਓ। ਮਰਸੀਡੀਜ਼ ਬੈਂਜ਼ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਅਤੇ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 403-903-7057 'ਤੇ, 4039036757। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਅਤੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ ਹੈ 403-404-3500, 4034043500, ਪੰਜਾਬ ਇੰਸ਼ੋਰੈਂਸ ਤੋਂ। ਅਤੇ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ

ਬਹੁਤ ਸਾਰੀਆਂ ਆਈਟਮਾਂ ਨਾਲ ਬਫੇ ਲਾਇਆ ਜਾਂਦਾ ਹੈ ਸਵੇਰੇ 10 ਵਜੇ ਤੋਂ 4 ਵਜੇ ਤੱਕ ਤੇ ਸਨਿਚਰਵਾਰ ਐਤਵਾਰ ਨੂੰ ਸਪੈਸ਼ਲ ਮਾਲ ਪੂੜੇ ਤੇ ਖੀਰ ਜਿਵੇਂ ਬਰਸਾਤ ਵਾਲਾ ਮੌਸਮ ਜਿਹੜਾ ਹੈ ਜੀ ਇਹਦੇ ਵਿੱਚ ਤੁਸੀਂ ਆਨੰਦ ਮਾਣ ਸਕਦੇ ਹੋ ਤੇ ਮਦਰ ਇੰਡੀਆ ਜਿਹੜਾ ਰੈਸਟੋਰੈਂਟ ਹੈ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਇਹਨਾਂ ਕੋਲ ਹੋਰ ਬਹੁਤ ਸਾਰੀਆਂ ਆਈਟਮਾਂ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਫੋਨ ਨੰਬਰ 403-936-7777 4039367777 ਮਦਰ ਇੰਡੀਆ ਨੌਰਥ ਇੰਡੀਅਨ ਐਂਡ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕਲਗਰੀ ਦੇ ਵਿੱਚ ਜਿੱਥੇ ਸਿਰਫ $7 ਦੇ ਵਿੱਚ ਤੁਸੀਂ ਦੋ ਪਾਸਪੋਰਟ ਫੋਟੋਆਂ ਬਣਵਾ ਸਕਦੇ ਹੋ $7 ਦੇ ਵਿੱਚ ਦੋ ਪਾਸਪੋਰਟ ਫੋਟੋਆਂ ਬਹੁਤ ਹਾਈ ਕੁਆਲਿਟੀ ਦੇ ਵਿੱਚ ਅਤੇ ਬਿਲਕੁਲ ਪਾਸ ਹੋਣਗੀਆਂ ਫੋਟੋਆਂ ਤੁਹਾਡੀਆਂ BLS ਲਈ ਜਾਂ ਕਿਸੇ ਹੋਰ ਚੀਜ਼ ਲਈ ਤੁਸੀਂ ਫੋਟੋਆਂ ਖਿਚਾਉਣੀਆਂ ਹੋਣ ਚਾਹੇ ਇੰਡੀਆ ਦਾ ਪਾਸਪੋਰਟ ਹੋਵੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੋਵੇ ਸਿਕਿਉਰਿਟੀ ਸਰਟੀਫਿਕੇਟ ਹੋਵੇ ਹਰ ਤਰ੍ਹਾਂ ਦੀ ਫੋਟੋ ਖਿੱਚ ਕੇ ਦੇਣਗੇ ਪਿਕਸਲ ਫੋਟੋ ਸਟੂਡੀਓ ਵਾਲੇ ਸਿਰਫ $7 ਵਿੱਚ ਇਸ ਤੋਂ ਇਲਾਵਾ ਜੀ ਫੈਮਲੀ ਅਤੇ ਬੱਚਿਆਂ ਦੀ ਫੋਟੋ ਫੈਮਲੀ ਪੋਰਟਰੇਟਸ ਤੁਸੀਂ ਕਰਵਾ ਸਕਦੇ ਹੋ ਬਹੁਤ ਵਧੀਆ ਸਟੂਡੀਓ ਉਹਨਾਂ ਕੋਲ ਤੁਸੀਂ ਇਹ ਕੰਮ ਵੀ ਕਰਵਾ ਸਕਦੇ ਹੋ ਜੀ ਫੋਨ ਨੰਬਰ ਪਿਕਸਲ ਫੋਟੋ ਸਟੂਡੀਓ ਦਾ 403-947-0060 403-947-0060 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ ਜਰਾ ਹੁਣ ਖਬਰਾਂ ਵੱਲ ਨੂੰ ਚੱਲਦੇ ਹਾਂ ਜੀ 5 ਵਜੇ ਤੱਕ ਪ੍ਰੋਗਰਾਮ ਆਪ ਜੀ ਨਾਲ ਇਹ ਇੱਥੇ ਸਾਥ ਬਣਿਆ ਰਹੇਗਾ ਕੁਛ ਦਿਨਾਂ ਦੇ ਵਿੱਚ ਅਸੀਂ ਦੁਬਾਰਾ ਸ਼ੁਰੂ ਕਰਾਂਗੇ ਜੋ ਗਿਫਟ ਵਾਲਾ ਸਿਸਟਮ ਹੈ ਉਹ ਫਿਰ ਸ਼ੁਰੂ ਕਰਾਂਗੇ ਆਓ ਆਪ ਜੀ ਨੂੰ ਪਹਿਲਾਂ ਮਾਰਕੀਟ ਦੇ ਬਾਰੇ ਜਾਣਕਾਰੀ ਦਿੰਦੇ ਹਾਂ ਕੱਚੇ ਤੇਲ ਦੀਆਂ ਕੀਮਤਾਂ ਅੱਜ ਫਿਰ ਗਿਰਾਵਟ ਵੱਲ ਨੂੰ ਜਾ ਰਹੀਆਂ ਨੇ ਜੀ ਕਰੂਡ ਆਇਲ WTI ਕਰੂਡ ਆਇਲ ਹੈ ਇਸ ਵੇਲੇ $74.75 ਪ੍ਰਤੀ ਬੈਰਲ 'ਤੇ ਟ੍ਰੇਡ ਹੋ ਰਿਹਾ ਬ੍ਰੈਂਟ ਕਰੂਡ ਜਿਹੜਾ ਹੈ $77-78 ਪ੍ਰਤੀ ਬੈਰਲ ਟ੍ਰੇਡ ਹੋ ਰਿਹਾ ਸੋ ਤੇਲ ਦੀਆਂ ਕੀਮਤਾਂ $80 ਤੋਂ ਪਰ ਬੈਰਲ ਤੋਂ ਕਾਫੀ ਹੇਠਾਂ ਆ ਗਈਆਂ ਨੇ ਪਿਛਲੇ ਵੀਕ ਜਿੱਥੇ ਮਾਰਕੀਟ ਬੰਦ ਹੋਈਆਂ ਸੀ ਉਸ ਤੋਂ ਵੀ ਅੱਜ ਥੋੜ੍ਹੀ ਜਿਹੀਆਂ ਹੇਠਾਂ ਨੇ ਜੇ ਕਰੰਸੀ ਦੀ ਗੱਲ ਕਰੀਏ ਤਾਂ ਕੈਨੇਡੀਅਨ ਕਰੰਸੀ ਬਹੁਤ ਜ਼ਿਆਦਾ ਸਟਰਗਲ ਇਸ ਵੇਲੇ ਕਰ ਰਹੀ ਹੈ ਕੈਨੇਡੀਅਨ ਡਾਲਰ ਦੀ ਕੀਮਤ ਘਟੀ ਹੋਈ ਹੈ ਜੇ ਤੁਹਾਡੇ ਕੋਲ ਇੱਕ ਅਮਰੀਕਨ ਡਾਲਰ ਹੈ ਤਾਂ ਤੁਹਾਨੂੰ ਉਸ ਦੇ ਬਦਲੇ $1.41 $1.41 ਜਿਹੜੇ ਨੇ ਉਹ ਕੈਨੇਡੀਅਨ ਕਰੰਸੀ ਦੇ ਮਿਲ ਸਕਦੇ ਨੇ ਅੱਜ ਦੇ ਰੇਟ ਵਿੱਚ ਜੇ ਇੱਕ ਕੈਨੇਡੀਅਨ ਹੈ ਤਾਂ ਤੁਹਾਨੂੰ ਅਮਰੀਕਾ ਦੇ ਸਿਰਫ 70 ਸੈਂਟ ਪ੍ਰਾਪਤ ਹੋਣਗੇ ਅੱਜ ਦੇ ਰੇਟ ਦੇ ਹਿਸਾਬ ਨਾਲ ਜਿੱਥੇ ਤੱਕ USA ਦੀ ਇੰਡੀਆ ਦੇ ਮੁਕਾਬਲੇ ਗੱਲ ਹੈ USA ਦਾ ਜਿਹੜਾ ਡਾਲਰ ਹੈ ₹95 ₹94.5 ਤੁਹਾਨੂੰ ਅੱਜ ਮਿਲਣਗੇ ਇਹਦੇ ਵਿੱਚ ਵੀ ਗਿਰਾਵਟ ਇੰਡੀਅਨ ਰੁਪਈਆ ਮਜ਼ਬੂਤ ਹੋਇਆ ਪਿਛਲੇ ਦਿਨਾਂ ਦੇ ਵਿੱਚ ਅਤੇ ਇਸ ਇੱਕ ਵੇਲੇ ਜਿਹੜੀ ਸੀ ਕੀਮਤ $1 ਅਮਰੀਕਨ ਦੀ ₹96.97 ਮਿਲਣ ਲੱਗੀ ਸੀ ਉਹ ਘੱਟ ਗਈ ਹੈ ਜੀ ਇਸ ਵੇਲੇ ਇੱਧਰ ਕੈਨੇਡੀਅਨ ਹੋਰ ਜ਼ਿਆਦਾ ਹੇਠਾਂ ਖਿਸਕਦਾ ਹੋਇਆ ਅਤੇ ਅੱਜ ਅਗਰ ਤੁਹਾਡੇ ਕੋਲ ਇੱਕ ਕੈਨੇਡੀਅਨ ਹੈ ਤਾਂ ਤੁਹਾਨੂੰ ਉਸ ਦੇ ਮੁਕਾਬਲੇ ₹66.86 ₹66.86 ਜਿਹੜੇ ਨੇ ਮਿਲ ਸਕਦੇ ਨੇ ਇਹ ਇੱਕ ਵੇਲੇ 75 ਤੱਕ ਕ੍ਰੋਸ ਕਰ ਗਿਆ ਸੀ ਸੋ ਉਸ ਨਾਲ ਤਕਰੀਬਨ ₹4 ਦਾ ਫਰਕ ਜਿਹੜਾ ਹੈ ਜੀ ਉਹ ਪੈ ਚੁੱਕਾ ਥੋੜ੍ਹਾ ਜਿਹਾ ਉਛਾਲ ਅੱਜ ਦੀ ਮਾਰਕੀਟ ਦੇ ਵਿੱਚ ਦੇਖਿਆ ਗਿਆ ਲੇਕਿਨ ਇਹ ਗਿਰਾਵਟ ਜਿਹੜੀ ਹੈ ਪਿਛਲੇ ਦਿਨਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਕਾਫੀ ਹੋਈ ਹੈ ਤਕਰੀਬਨ ਮਹੀਨੇ ਤੋਂ ਕਹਿ ਲਓ ਕਿ ਕਾਫੀ ਜ਼ਿਆਦਾ ਗਿਰਾਵਟ ਦੇ ਵਿੱਚ ਕੈਨੇਡੀਅਨ ਕਰੰਸੀ ਜਿਹੜੀ ਹੈ ਜੀ ਖਬਰਾਂ ਦੀ ਗੱਲ ਕਰਦੇ ਹਾਂ ਮੌਸਮ ਦੀ ਤਾਂ ਮੈਂ ਸਾਂਝ ਪਾ ਦਿੱਤੀ ਸੀ ਕਿ ਮੌਸਮ ਕੀ ਕਹਿ ਰਿਹਾ ਲੇਕਿਨ ਜਰਾ ਕੁ ਹੁਣ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਐਡਮਿੰਟਨ ਅਤੇ ਆਸ ਪਾਸ ਦੇ ਖੇਤਰਾਂ ਦੇ ਵਿੱਚ ਕਿਉਂਕਿ ਕਈ ਦਿਨਾਂ ਤੋਂ ਲਗਾਤਾਰ ਬਾਰਿਸ਼ ਜਿਹੜੀ ਹੋਈ ਹੈ ਸਿਟੀ ਆਫ ਐਡਮਿੰਟਨ ਅਤੇ ਹੋਰ ਜਿਹੜੇ ਆਸੇ ਪਾਸੇ ਦੇ ਭਾਈਚਾਰੇ ਨੇ ਜਿਵੇਂ ਕੈਲਗਰੀ ਦੇ ਨਾਲ ਏਡਰੀ ਚੈਸਟਮੇਅਰ ਵਗੈਰਾ ਨੇ ਉੱਥੇ ਬੋਮੌਂਟ ਨਾਂ ਦਾ ਸ਼ਹਿਰ ਹੈ ਸੇਂਟ ਐਲਬਰਟ ਹੈ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਐਡਵਾਈਜ਼ਰੀਜ਼ ਜਾਰੀ ਕੀਤੀਆਂ ਗਈਆਂ ਨੇ ਕਈ ਜਗ੍ਹਾ

ਤੇ ਸੜਕਾਂ ਤੇ ਪਾਣੀ ਜਮ੍ਹਾਂ ਹੋਇਆ ਵੇਸਟ ਵਾਟਰ ਸਿਸਟਮ ਜਿਹੜਾ ਹੈ ਉਹ ਆਪਣੀਆਂ ਲਿਮਟਾਂ ਪਾਰ ਕਰ ਚੁੱਕਾ ਹੈ ਇਹ ਬਾਰਿਸ਼ ਜਿਹੜੀ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ ਅੱਜ ਵੀ ਜਾਰੀ ਹੈ ਤੇ ਐਡਮਿੰਟਨ ਰੈਜੀਡੈਂਟਸ ਜਿਹੜੇ ਨੇ ਉਹਨਾਂ ਨੂੰ ਗੈਰ ਜ਼ਰੂਰੀ ਪਾਣੀ ਦੀ ਵਰਤੋਂ ਤੋਂ ਰੋਕਿਆ ਗਿਆ ਹੈ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਆਪਣੀ ਪ੍ਰੋਪਰਟੀ ਦਾ ਡਰੇਨਿੰਗ ਸਿਸਟਮ ਚੰਗੀ ਤਰ੍ਹਾਂ ਚੈੱਕ ਕਰੋ ਅਤੇ ਦੇਖੋ ਕਿ ਕੋਈ ਫਲੱਡਿੰਗ ਵਗੈਰਾ ਨਾ ਹੋਵੇ ਅਤੇ ਪ੍ਰੋਪਰਲੀ ਜਿਹੜਾ ਹੈ ਉਸਦਾ ਇੰਤਜ਼ਾਮ ਕੀਤਾ ਜਾਵੇ ਐਡਮਿੰਟਨ ਵਾਸੀਆਂ ਲਈ ਐਡਵਾਈਜ਼ਰੀ ਹੈ ਜਿਸ ਵਿੱਚ ਮਿਊਂਸੀਪਲ ਵਾਰਨਿੰਗਸ ਹੈਗੀਆਂ ਨੇ ਟਰੈਵਲ ਅਲਰਟ ਵੀ ਹੈਗੇ ਨੇ ਹਾਈਵੇਜ਼ ਦੇ ਉੱਪਰ ਵੀ ਕਈ ਜਗ੍ਹਾ 'ਤੇ ਸਾਈਨ ਲੱਗੇ ਹੋਏ ਨੇ ਕਿ ਰਾਈਟ ਲੇਨ ਦੇ ਵਿੱਚ ਜਾਂ ਲੈਫਟ ਲੇਨ ਦੇ ਵਿੱਚ ਪਾਣੀ ਜਮ੍ਹਾਂ ਹੈ ਤੁਸੀਂ ਜਿਹੜਾ ਧਿਆਨ ਨਾਲ ਚੱਲੋ ਅਤੇ ਇਹ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਹੋਈ ਹੈ ਇਸ ਵਿੱਚ ਐਡਮਿੰਟਨ ਅਤੇ ਉਸਦੇ ਆਸ ਪਾਸ ਦੇ ਖੇਤਰਾਂ ਦੇ ਵਿੱਚ 50 ਤੋਂ ਲੈ ਕੇ 100 ਮਿਲੀਮੀਟਰ ਤੱਕ ਬਾਰਿਸ਼ ਹੋ ਗਈ ਹੈ ਇਹ ਬਹੁਤ ਹੈ ਭਾਰੀ ਬਾਰਿਸ਼ ਹੋਈ ਹੈ ਅਤੇ ਲਗਾਤਾਰ ਹੋਈ ਹੈ ਅਤੇ ਹੁਣ ਤੱਕ ਦਾ ਜਿਹੜਾ ਇਹ ਬਹੁਤ ਗਿੱਲਾ ਵੈਟੈਸਟ ਜੂਨ ਜਿਹੜਾ ਰਿਕਾਰਡ ਜਿਹੜਾ ਕੀਤਾ ਗਿਆ ਇਨਵਾਇਰਮੈਂਟ ਕੈਨੇਡਾ ਨੇ ਕਿਹਾ ਕਿ ਐਡਮਿੰਟਨ ਦੇ ਕੁਛ ਹਿੱਸਿਆਂ ਦੇ ਵਿੱਚ ਇਸ ਮੰਥ ਦੇ ਵਿੱਚ 190 ਮਿਲੀਮੀਟਰ ਤੱਕ ਬਾਰਿਸ਼ ਹੋਈ ਹੈ ਜੋ ਕਿ 1965 ਦੇ ਵਿੱਚ ਹੋਈ ਸੀ ਉਸ ਦੇ ਬਰਾਬਰ ਚਲੀ ਗਈ ਹੈ ਜਦਕਿ ਸਭ ਤੋਂ ਵੱਧ ਬਾਰਿਸ਼ ਜੂਨ ਮਹੀਨੇ ਦੇ ਵਿੱਚ ਉਹ 1914 ਦੇ ਵਿੱਚ ਹੋਈ ਸੀ ਜਦੋਂ 216 ਮਿਲੀਮੀਟਰ ਬਾਰਿਸ਼ ਜਿਹੜੀ ਹੈ ਇਸ ਕੈਪੀਟਲ ਦੇ ਉੱਪਰ ਐਡਮਿੰਟਨ ਦੇ ਆਸ ਪਾਸ ਦੇ ਏਰੀਏ ਵਿੱਚ ਹੋਈ ਸੀ 1914 ਦੇ ਵਿੱਚ ਸੋ ਸੋਮਵਾਰ ਅੱਜ ਬਾਰਿਸ਼ ਹੋ ਰਹੀ ਹੈ ਅਤੇ ਹਾਲਾਂਕਿ ਮੰਗਲਵਾਰ ਨੂੰ ਰਾਹਤ ਵਾਲੀ ਖਬਰ ਹੈ ਕਿ ਇੱਥੇ ਐਡਮਿੰਟਨ ਵਿੱਚ ਬਾਰਿਸ਼ ਰੁਕੇਗੀ ਪਰ ਵੀਕਐਂਡ 'ਤੇ ਜਿਹੜਾ ਹੈ ਫਿਰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸ ਕਰਕੇ ਲੱਗਦਾ ਇਸ ਤਰ੍ਹਾਂ ਕਿ 1914 ਵਾਲਾ ਰਿਕਾਰਡ ਵੀ ਇਸ ਵਾਰੀ ਟੁੱਟ ਸਕਦਾ ਹੈ ਐਮਰਜੈਂਸੀ ਐਡਵਾਈਜ਼ਰੀ ਅਲਰਟ ਇਹ ਐਤਵਾਰ ਸ਼ਾਮ ਜਾਰੀ ਕੀਤਾ ਗਿਆ ਅਤੇ ਅਜੇ ਤੱਕ ਜਾਰੀ ਹੈ ਸਟੋਰਮ ਵਾਟਰ ਜੇ ਵੱਧਦਾ ਰਿਹਾ ਕਪੈਸਿਟੀ ਤੋਂ ਤਾਂ ਫਲੱਡਿੰਗ ਜਿਹੜੀ ਹੈ ਉਹ ਹੋ ਸਕਦੀ ਹੈ ਅਤੇ ਸੀਵਰ ਵਿੱਚ ਬੈਕਅਪ ਵੱਜ ਸਕਦਾ ਹੈ ਅਤੇ ਕਾਫੀ ਸਾਰੀਆਂ ਕੌਲਾਂ ਆਈਆਂ ਸਿਟੀ ਦੇ ਵਿੱਚ ਜੋ ਐਪਕਰ ਵੱਲੋਂ ਸਪਲਾਈ ਕੀਤਾ ਜਾਂਦਾ ਪਾਣੀ ਵਗੈਰਾ ਯੂਟਿਲਿਟੀ ਕੰਪਨੀ ਹੈ ਜਿਹੜੀ ਜੀ ਉਹਨਾਂ ਨੂੰ 600 ਤੋਂ ਵੱਧ ਕਾਲਸ ਜਿਹੜੀਆਂ ਸੀ ਉਹ ਐਤਵਾਰ ਨੂੰ ਆਈਆਂ ਵਾਟਰ ਪੂਲਿੰਗ ਅਤੇ ਫਲੱਡਿੰਗ ਨੂੰ ਲੈ ਕੇ ਬਹੁਤ ਸਾਰੀਆਂ ਜਗ੍ਹਾ 'ਤੇ ਬੇਸਮੈਂਟਾਂ ਵਿੱਚ ਪਾਣੀ ਭਰ ਗਿਆ ਅਤੇ ਬੈਕ ਯਾਰਡਾਂ ਦੇ ਵਿੱਚ ਪਾਣੀ ਦੇਖਿਆ ਗਿਆ ਸੋ ਪ੍ਰੋਬਲਮ ਜਿਹੜੀ ਹੈ ਜੀ ਕਈ ਜਗ੍ਹਾ ਨੋਟ ਕੀਤੀ ਗਈ ਹੈ ਔਰ ਖੇਤਾਂ ਦੇ ਵਿੱਚ ਵੀ ਜਿਹੜੇ ਨੀਵੇਂ ਥਾਂ ਨੇ ਜਿੱਥੇ ਫਸਲਾਂ ਬੀਜੀਆਂ ਹੋਈਆਂ ਨੇ ਉੱਥੇ ਵਾਹਵਾ ਸਾਰਾ ਪਾਣੀ ਜਿਹੜਾ ਹੈ ਜਮ੍ਹਾਂ ਹੋਇਆ ਜੀ ਖੈਰ ਹੁਣ ਅੱਗੇ ਚੱਲਦੇ ਹਾਂ ਜੀ ਅਤੇ ਬਾਕੀ ਦੀਆਂ ਖਬਰਾਂ ਵੱਲ ਧਿਆਨ ਦਿੰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਕਿ ਗੱਲ ਕਰ ਲਈਏ ਕਿ ਯੂ ਐੱਨ ਦੇ ਨਿਊਕਲੀਅਰ ਇੰਸਪੈਕਟਰ ਯੂ ਐੱਨ ਓ ਦੇ ਨਿਊਕਲੀਅਰ ਇੰਸਪੈਕਸ਼ਨ ਕਰਨ ਵਾਲਿਆਂ ਨੂੰ ਈਰਾਨ ਦੇ ਵਿੱਚ ਜਾਣ ਦੀ ਇਜਾਜ਼ਤ ਮਿਲੇਗੀ ਇਹ ਬਿਆਨ ਜੇ ਡੀ ਬੈਂਸ ਅਮਰੀਕਾ ਦੇ ਵਾਈਸ ਪ੍ਰੈਜੀਡੈਂਟ ਨੇ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਈਰਾਨ ਵਾਲੇ ਮੰਨ ਗਏ ਨੇ ਕਿ ਜੋ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਹੈ ਉਹਨਾਂ ਦੇ ਨਾਲ ਡਿਸਕਸ਼ਨ ਕਰਕੇ ਇੰਸਪੈਕਟਰ ਜਿਹੜੇ ਨੇ ਜਾ ਕੇ ਚੈੱਕ ਕਰਨਗੇ ਕਿ ਕੀ ਈਰਾਨ ਦੇ ਵਿੱਚ ਨਿਊਕਲੀਅਰ ਹਥਿਆਰ ਬਣਾਏ ਜਾ ਰਹੇ ਨੇ ਯੂ ਐੱਸ ਪ੍ਰੈਜੀਡੈਂਟ ਵਾਈਸ ਪ੍ਰੈਜੀਡੈਂਟ ਨੇ ਇਸ ਮਾਮਲੇ 'ਤੇ ਕਿਹਾ ਕਿ ਯੂ ਐੱਸ ਏ ਅਤੇ ਈਰਾਨ ਦੇ ਦਰਮਿਆਨ ਜਿਹੜੀ ਗੱਲਬਾਤ ਹੈ ਉਸ ਵਿੱਚ ਇਸ ਮੁੱਦੇ 'ਤੇ ਬੜੀ ਵਿਸਥਾਰ ਨਾਲ ਗੱਲਬਾਤ ਹੋਈ ਹੈ ਪਿਛਲੇ ਹਫ਼ਤੇ ਸਾਈਨ ਕੀਤੇ ਗਏ ਐੱਮ ਓ ਯੂ ਦੇ ਵਿੱਚ ਸਟੇਟ ਆਫ ਫੋਰਮੋਜ਼ ਨੂੰ ਖੋਲ੍ਹਣ ਲਈ ਅਤੇ ਹੋਰ ਚੀਜ਼ਾਂ 'ਤੇ ਸਹਿਮਤੀ ਪ੍ਰਗਟਾਈ ਗਈ ਸੀ ਅਤੇ ਗੱਲਬਾਤ ਦਾ ਦੌਰ ਅੱਗੇ ਜਾਰੀ ਰੱਖਣ ਲਈ ਵੀ ਸਹਿਮਤੀ ਬਣੀ ਸੀ 14 ਨੁਕਤਿਆਂ ਦਾ ਐੱਮ ਓ ਯੂ ਜਿਹੜਾ ਪਿਛਲੇ ਹਫ਼ਤੇ ਸਾਈਨ ਹੋਇਆ ਸੀ ਯੂ ਐੱਸ ਪ੍ਰੈਜੀਡੈਂਟ ਡੋਨਲਡ ਟਰੰਪ ਅਤੇ ਇਰਾਨੀ ਪ੍ਰੈਜੀਡੈਂਟ ਵੱਲੋਂ ਉਹਨਾਂ ਵੱਲੋਂ ਉਸ ਵੇਲੇ ਜੋ ਕਿਹਾ ਗਿਆ ਸੀ ਉਸ ਤੋਂ ਬਾਅਦ ਹੁਣ ਜੇ ਡੀ ਬੈਂਸ ਦਾ ਜਿਹੜਾ ਬਿਆਨ ਹੈ ਉਸ ਨੂੰ ਇਰਾਨ ਵਾਲਿਆਂ ਨੇ ਕੌਨਫਲਿਕਟ ਕੀਤਾ ਉਹਨਾਂ ਨੇ ਕਿਹਾ ਕਿ ਨਹੀਂ ਹੈ ਸੋ ਯੂ ਐੱਸ ਪ੍ਰੈਜੀਡੈਂਟ ਨੇ ਕਿਹਾ ਸੀ ਕਿ ਨੈਗੋਸ਼ੀਏਸ਼ਨ ਬਹੁਤ ਵਧੀਆ ਰਹੀ ਹੈ ਅਤੇ ਨਿਊਕਲੀਅਰ ਮੋਨੀਟਰ ਜਿਹੜੇ ਨੇ ਉਹ ਦੇਸ਼ ਦੇ ਵਿੱਚ ਜਾਣਗੇ ਸੋ ਇਸ ਤੋਂ ਬਾਅਦ ਲਿਬਨਾਨ ਵਾਲਾ ਕਨਫਲਿਕਟ ਵੀ ਜਾਰੀ ਹੈ ਅਤੇ ਉੱਧਰ ਇਜ਼ਰਾਈਲ ਵਾਲੇ ਇਹ ਕਹਿ ਰਹੇ ਨੇ ਕਿ ਅਸੀਂ ਜਿੰਨੀ ਦੇਰ ਤੱਕ

ਹਿਜ਼ਬੁੱਲਾ ਐਕਟਿਵ ਹੈ। ਹਿਜ਼ਬੁੱਲਾ ਦੇ ਹੁੰਦਿਆਂ ਇਸ ਇਲਾਕੇ 'ਤੇ ਹਮਲੇ ਅਸੀਂ ਆਪਣੀ ਸੁਰੱਖਿਆ ਲਈ ਜਾਰੀ ਰੱਖਾਂਗੇ। ਸੋ ਇਜ਼ਰਾਈਲ ਵਾਲੇ ਅਜੇ ਪਿੱਛੇ ਨਹੀਂ ਹਟ ਰਹੇ ਅਤੇ ਇਰਾਨ ਵਾਲੇ ਇਸ ਮੁੱਦੇ 'ਤੇ ਇੰਸਪੈਕਟਰਾਂ ਦੇ ਮੁੱਦੇ 'ਤੇ ਕਿ ਯੂ ਐਨ ਨਿਊਕਲੀਅਰ ਇੰਸਪੈਕਟਰ ਐਕਸੈਸ ਦੇ ਮੁੱਦੇ 'ਤੇ ਇਰਾਨ ਵਾਲਿਆਂ ਨੇ ਕਿਹਾ ਕਿ ਜੋ ਜੇ ਡੀ ਵੈਂਸ ਕਹਿ ਰਹੇ ਨੇ ਉਹ ਠੀਕ ਨਹੀਂ ਹੈ। ਗੱਲ ਇਸ ਤਰ੍ਹਾਂ ਨਹੀਂ ਹੋਈ, ਲੇਕਿਨ ਗੱਲ ਕੀ ਹੋਈ ਹੈ, ਕਿਵੇਂ ਹੋਈ ਹੈ ਅਤੇ ਗੱਲ ਅੱਗੇ ਕਿਵੇਂ ਵਧੀ ਹੈ, ਇਸ ਤਰ੍ਹਾਂ ਲੱਗਿਆ ਵੀ ਹੈ ਪਿਛਲੇ ਦਿਨਾਂ ਦੇ ਵਿੱਚ ਕਿ ਗੱਲਬਾਤ ਜੇ ਕੋਈ ਹੋਈ ਹੈ ਕਿ ਉਸ ਮੁੱਦੇ 'ਤੇ ਇੱਕ ਗੱਲਬਾਤ ਤੋਂ ਬਾਅਦ ਭਾਵੇਂ ਸਹਿਮਤੀ ਗੱਲਬਾਤ ਦੇ ਵਿੱਚ ਸਹਿਮਤੀ ਬਣ ਵੀ ਗਈ ਹੋਵੇ, ਲੇਕਿਨ ਆਪਣਾ ਜਿਹੜਾ ਪੱਖ ਹੈ ਉਹ ਆਪਣਾ ਹੱਥ ਉੱਪਰ ਰੱਖਣ ਦੀ ਕੋਸ਼ਿਸ਼ ਦੇ ਵਿੱਚ ਦੋਵਾਂ ਦੇਸ਼ਾਂ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਿਸ ਤੋਂ ਆਮ ਲੋਕਾਂ ਨੂੰ ਇਹ ਪ੍ਰਭਾਵ ਗਿਆ ਕਿ ਇਹ ਸਹਿਮਤੀ ਨਹੀਂ ਬਣੀ ਜਾਂ ਗੱਲ ਹੋਰ ਵਿਗੜ ਸਕਦੀ ਹੈ। ਲੇਕਿਨ ਇਕੱਲੇ ਇਰਾਨ ਅਤੇ ਅਮਰੀਕਾ ਵੱਲੋਂ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ, ਕਈ ਹੋਰ ਲੋਕ ਜਿਹੜੇ ਨੇ ਜਾਂ ਐਕਸਪਰਟ ਨੇ ਉਹਨਾਂ ਵੱਲੋਂ ਵੀ ਆਪਣੇ ਹਿਸਾਬ ਨਾਲ ਅਨੈਲਿਸਿਸ ਕਰਕੇ ਇਸ ਸਮਝੌਤੇ ਨੂੰ ਜਾਂ ਪਿਛਲੇ ਮਹੀਨਿਆਂ ਦੇ ਘਟਨਾਕ੍ਰਮ ਨੂੰ ਕਿਸੇ ਦੀ ਹਾਰ ਅਤੇ ਕਿਸੇ ਦੀ ਜਿੱਤ ਗਰਦਾਨਿਆ ਜਾ ਰਿਹਾ। ਖਾਸ ਤੌਰ 'ਤੇ ਚੀਨ ਦੇ ਐਕਸਪਰਟ ਜਿਹੜੇ ਨੇ ਉਹ ਇਰਾਨ ਸਮਝੌਤੇ ਨੂੰ ਅਮਰੀਕਾ ਦੀ ਹਾਰ ਅਤੇ ਚੀਨ ਦੀ ਜਿੱਤ ਦੱਸ ਰਹੇ ਨੇ। ਚੀਨ ਦੇ ਐਕਸਪਰਟਸ ਜਿਹੜੇ ਨੇ ਉਹਨਾਂ ਨੇ ਵਾਰਨਿੰਗ ਵੀ ਦਿੱਤੀ ਕਿ ਅਮਰੀਕਾ ਇਰਾਨ ਯੁੱਧਬੰਦੀ ਜਿਹੜੀ ਹੈ ਇਹਨੂੰ ਸ਼ਾਂਤੀ ਦੀ ਦਿਸ਼ਾ ਦੇ ਵਿੱਚ ਬਹੁਤ ਵੱਡੇ ਕਦਮ ਵਜੋਂ ਨਹੀਂ ਪੇਸ਼ ਕਰਨਾ ਚਾਹੀਦਾ। ਅਤੇ ਉਹ ਇਹ ਵੀ ਕਹਿੰਦੇ ਨੇ ਕਿ ਇਰਾਨ ਦੇ ਨਿਊਕਲੀਅਰ ਪ੍ਰੋਗਰਾਮ ਅਤੇ ਇਜ਼ਰਾਈਲ ਹਿਜ਼ਬੁੱਲਾ ਸੰਘਰਸ਼ ਵਾਲੇ ਦੋਵਾਂ ਮੁੱਦਿਆਂ 'ਤੇ ਬਹੁਤ ਸਾਰੇ ਦੇਸ਼ਾਂ ਦੇ ਮਤਭੇਦ ਅਜੇ ਵੀ ਹੈਗੇ ਨੇ ਅਤੇ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ। ਕਈ ਟਿੱਪਣੀਕਾਰ ਜਿਹੜੇ ਨੇ ਉਹ ਇਹ ਵੀ ਕਹਿੰਦੇ ਨੇ ਕਿ ਚੀਨ ਦਾ ਜਿਹੜਾ ਸ਼ਾਂਤੀਪੂਰਨ ਰੁੱਖ ਵਾਲਾ ਮਾਡਲ ਹੈ ਕਿ ਉਹ ਇਸ ਤਰ੍ਹਾਂ ਸਿੱਧੇ ਤੌਰ 'ਤੇ ਕਿਤੇ ਕੋਈ ਇਹੋ ਜਿਹਾ ਕੰਮ ਨਹੀਂ ਕਰ ਰਿਹਾ ਅਤੇ ਉਹਨਾਂ ਦਾ ਜਿਹੜਾ ਇਹ ਮਾਡਲ ਹੈ ਅਤੇ ਜੋ ਐਨਰਜੀ ਦੀ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਉਹਨਾਂ ਦੀ ਨੀਤੀ ਹੈ ਚੀਨ ਦੀ ਉਸ ਨੂੰ ਇੰਟਰਨੈਸ਼ਨਲ ਲੈਵਲ 'ਤੇ ਕਾਫੀ ਮਾਨਤਾ ਮਿਲ ਰਹੀ ਹੈ। ਸੋ ਇਹਦੇ ਵਿੱਚ MOU ਦਾ ਸਵਾਗਤ ਕੀਤਾ ਚੀਨ ਨੇ, ਲੇਕਿਨ ਚੀਨ ਦੇ ਜਿਹੜੇ ਐਕਸਪਰਟਸ ਨੇ ਉਹਨਾਂ ਨੇ ਗੱਲਬਾਤ ਦੀਆਂ ਕੁਝ ਸੰਭਾਵਨਾਵਾਂ ਨੂੰ ਲੈ ਕੇ ਉਹਨਾਂ ਨੇ ਇਸ 'ਤੇ ਅਲਰਟ ਰਹਿਣ ਦੀ ਹੀ ਗੱਲ ਜਿਹੜੀ ਹੈ ਉਹ ਕੀਤੀ ਹੈ ਅਤੇ ਗੱਲਬਾਤ ਹੋ ਸਕਦਾ ਕਿ ਇਹ ਲੰਬੀ ਚੱਲੇ। ਇਸ ਬਾਰੇ ਵੀ ਉਹ ਜਿਹੜੇ ਨੇ ਇਸ ਬਾਰੇ ਵੀ ਉਹਨਾਂ ਦੇ ਵਿਚਾਰ ਤਕਰੀਬਨ ਪੱਕੇ ਹੀ ਜਾਪਦੇ ਨੇ। ਖੈਰ ਹੁਣ ਅੱਗੇ ਚੱਲਦੇ ਹਾਂ ਜੀ, ਇੱਕ ਹੋਰ ਵੱਡੀ ਖਬਰ ਜਿਸਦੀ ਉਮੀਦ ਤਾਂ ਕੀਤੀ ਜਾ ਰਹੀ ਸੀ ਲੇਕਿਨ ਜੋ ਘਟਨਾਕ੍ਰਮ UK ਦੇ ਵਿੱਚ ਹੋਇਆ ਉਹ ਤੁਸੀਂ ਸੁਣ ਵੀ ਲਿਆ ਹੋਵੇਗਾ ਕਿ ਪਿਛਲੇ ਸਮੇਂ ਦੇ ਵਿੱਚ ਕਿੰਨੇ UK ਦੇ ਪ੍ਰਾਈਮ ਮਿਨਿਸਟਰ ਬਦਲੀ ਹੋਏ ਨੇ ਅਤੇ ਇੱਕ ਤਾਜ਼ਾ ਨਾਮ ਇਸ ਦੇ ਵਿੱਚ ਜੁੜ ਗਿਆ, ਕੀਅਰ ਸਟਾਰਮਰ। ਉਹਨਾਂ ਨੇ ਰਿਜ਼ਾਈਨ ਦੇ ਦਿੱਤਾ ਅਤੇ ਉਹਨਾਂ ਦੀ ਜਗ੍ਹਾ 'ਤੇ ਐਂਡੀ ਬਰਨਹੈਮ ਜਿਹੜੇ ਨੇ ਉਹਨਾਂ ਦਾ ਨਾਮ ਉੱਪਰ ਆ ਰਿਹਾ ਅਤੇ ਉਹਨਾਂ ਨੇ ਅੱਜ ਐਲਾਨ ਕੀਤਾ ਅਤੇ ਨਾਲ ਲੇਬਰ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਵੀ ਅਸਤੀਫਾ ਉਹਨਾਂ ਨੇ ਦੇ ਦਿੱਤਾ, ਜਿਵੇਂ ਕਿ ਅੱਜ ਤੋਂ ਤਕਰੀਬਨ ਇਹ ਕਹਿ ਲਓ ਕਿ ਡੇਢ ਸਾਲ ਪਹਿਲਾਂ ਜਸਟਿਨ ਟਰੂਡੋ ਨੇ ਕੀਤਾ ਸੀ। ਸਟਾਰਮਰ ਨੇ ਕਿੰਗ ਚਾਰਲਸ 3rd ਨਾਲ ਗੱਲ ਕਰਕੇ ਆਪਣੇ ਅਸਤੀਫੇ ਦੇ ਫੈਸਲੇ ਦੀ ਜਾਣਕਾਰੀ ਦਿੱਤੀ ਅਤੇ ਲੇਬਰ ਪਾਰਟੀ ਦੀ ਨੈਸ਼ਨਲ ਐਗਜ਼ੈਕਟਿਵ ਕਮੇਟੀ ਨੂੰ ਕਿਹਾ ਕਿ ਲੀਡਰਸ਼ਿਪ ਲਈ ਜਿਹੜਾ ਸਕੈਜੂਲ ਹੈ ਉਹ ਤਿਆਰ ਕਰ ਲਿਆ ਜਾਵੇ, ਉਨੀ ਦੇਰ ਅਹੁਦੇ 'ਤੇ ਬਣੇ ਰਹਿਣਗੇ ਜਿੰਨੀ ਦੇਰ ਤੱਕ ਨਵੇਂ ਲੀਡਰ ਦੀ ਚੋਣ ਨਹੀਂ ਹੋ ਜਾਂਦੀ। 9 ਜੁਲਾਈ ਤੋਂ ਨੋਮੀਨੇਸ਼ਨ ਮੰਗੀਆਂ ਜਾ ਰਹੀਆਂ ਨੇ ਅਤੇ ਗਰਮੀਆਂ ਤੋਂ ਛੁੱਟੀਆਂ ਤੋਂ ਜਾਣ ਤੋਂ ਪਹਿਲਾਂ ਇਹ ਨੋਮੀਨੇਸ਼ਨ ਪੂਰੀ ਹੋ ਜਾਵੇਗੀ ਅਤੇ ਇਹਦਾ ਮਤਲਬ ਇਹ ਹੈ ਕਿ ਸਤੰਬਰ ਵਿੱਚ ਜਦੋਂ ਸੈਸ਼ਨ ਦੁਬਾਰਾ ਬੈਠੇਗਾ ਅਤੇ ਪਾਰਟੀ ਦਾ ਲੀਡਰ ਨਵਾਂ ਜਿਹੜਾ ਉਹ ਚੋਣ ਹੋ ਜਾਵੇਗਾ ਅਤੇ ਉਦੋਂ ਤੱਕ ਸਟਾਰਮਰ ਹੀ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਰਹਿਣਗੇ। ਕੀਅਰ ਸਟਾਰਮਰ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸਵਾਲ ਕਰ ਰਹੀ ਕਿ ਕੀ ਅਗਲੀ ਇਲੈਕਸ਼ਨ ਦੇ ਵਿੱਚ ਦੇਸ਼ ਦੀ ਅਗਵਾਈ ਕਰਨ ਦੇ ਯੋਗ ਹੈਗੇ ਨੇ। ਕਹਿੰਦੇ ਕਿ ਮੈਂ ਇਹਦਾ ਜਵਾਬ ਸੁਣ ਲਿਆ ਅਤੇ ਮੈਂ ਮੰਨਦਾ ਕਿ ਮੈਂ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਅਸਤੀਫਾ ਦੇਣਾ ਹੀ ਬਿਹਤਰ ਸਮਝਦਾ। ਅਤੇ ਸਟਾਰਮਰ ਨੇ ਵੀ ਕਿਹਾ ਕਿ ਜਿਹੜੇ ਜਿਹੜੇ ਫੈਸਲੇ ਮੈਂ ਲਏ ਉਹ ਇਸ ਸੋਚ ਕੇ ਹੀ ਲਏ ਕਿ ਆਪਣੇ ਮੁਲਕ ਨੂੰ

ਬਹੁਤ ਪਿਆਰ ਕਰਦੇ ਨੇ ਤੇ ਉਹਨਾਂ ਤੋਂ ਬਾਅਦ ਐਂਡੀ ਬਰਨਹੈਮ ਜਿਹੜੇ ਨੇ ਲੇਬਰ ਪਾਰਟੀ ਦੇ ਲੀਡਰ ਦੀ ਦੌੜ ਵਿੱਚ ਸਭ ਤੋਂ ਅੱਗੇ ਦੱਸੇ ਜਾ ਰਹੇ ਨੇ ਤੇ ਸੰਬੋਧਨ ਦੌਰਾਨ ਵੀ ਉਹਨਾਂ ਨੇ ਜਦੋਂ ਕੇਅਰ ਸਟਾਰਮਰ ਨੇ ਗੱਲ ਕੀਤੀ ਤੇ ਐਂਡੀ ਬਰਨਹੈਮ ਦਾ ਨਾਮ ਦਾ ਜ਼ਿਕਰ ਉਹਨਾਂ ਨੇ ਕੀਤਾ ਤੇ ਇਸ਼ਾਰਾ ਇਸ ਤਰ੍ਹਾਂ ਦਾ ਆਇਆ ਸੋ ਲੇਬਰ ਪਾਰਟੀ ਦੀ ਨੈਸ਼ਨਲ ਐਗਜ਼ੈਕਟਿਵ ਕਮੇਟੀ ਨੂੰ ਕਹਿਣਗੇ ਕਿ ਇਹ ਕੰਮ ਸ਼ੁਰੂ ਕੀਤਾ ਜਾਵੇਗਾ ਇਹ ਪ੍ਰਾਈਮ ਮਿਨਿਸਟਰ ਜਿਹੜੇ ਇਸ ਵੇਲੇ ਰਿਜ਼ਾਈਨ ਕਰ ਚੁੱਕੇ ਨੇ ਉਹਨਾਂ ਨੇ ਇਹ ਜਿਹੜਾ ਕਰਨਾ ਹੈ ਸੋ ਕੇਅਰ ਸਟਾਰਮਰ ਦੇ ਅਹੁਦੇ ਦੇ ਐਲਾਨ ਤੋਂ ਬਾਅਦ ਐਂਡੀ ਬਰਨਹੈਮ ਨੇ ਹਾਊਸ ਆਫ ਕਾਮਨਸ ਵਿੱਚ ਬਤੌਰ ਐਮ ਪੀ ਜਿਹੜਾ ਹੈ ਸੰਸਦ ਮੈਂਬਰ ਜਿਹੜਾ ਹੈ ਉਹਨਾਂ ਨੇ ਸਹੁੰ ਚੁੱਕੀ ਅਤੇ ਰੀਸੈਂਟਲੀ ਮੇਕਰਫੀਲਡ ਜ਼ਿਮਨੀ ਚੋਣ ਦੇ ਵਿੱਚ ਜਿਹੜੀ ਬਾਈ ਇਲੈਕਸ਼ਨ ਹੋਈ ਸੀ ਉੱਥੇ ਜਿੱਤੇ ਨੇ ਅਤੇ ਉਸ ਤੋਂ ਬਾਅਦ ਬ੍ਰਿਟਿਸ਼ ਦੀ ਪਾਰਲੀਮੈਂਟ ਦੇ ਦਰਵਾਜ਼ੇ ਉਹਨਾਂ ਲਈ ਖੁੱਲ੍ਹ ਗਏ ਅਤੇ ਦਾਅਵੇਦਾਰੀ ਜਿਹੜੀ ਹੈ ਉਹਨਾਂ ਨੇ ਜਿਤਾ ਦਿੱਤੀ ਹੈ ਕਿ ਉਹ ਦੇਸ਼ ਦੇ ਅਗਲੇ ਪ੍ਰਾਈਮ ਮਿਨਿਸਟਰ ਹੋ ਸਕਦੇ ਨੇ ਸੋ ਅਸਤੀਫੇ ਦੇ ਐਲਾਨ ਵੇਲੇ ਉਹ ਇਮੋਸ਼ਨਲ ਵੀ ਹੋਏ ਸਟਾਰਮਰ ਅਤੇ ਸਟਾਰਮਰ ਨੇ ਕਿਹਾ ਕਿ ਇਸ ਅਹੁਦੇ 'ਤੇ ਬਹਿਣਾ ਉਹਨਾਂ ਲਈ ਬਹੁਤ ਮਾਣ ਵਾਲੀ ਗੱਲ ਸੀ ਸੋ ਲੇਬਰ ਪਾਰਟੀ ਜਿਹੜੀ ਹੈ 14 ਸਾਲਾਂ ਬਾਅਦ ਜਿਹੜੀ ਹੈ ਉਹ ਚੋਣ ਜਿੱਤੀ ਸੀ ਅਤੇ ਕੇਅਰ ਸਟਾਰਮਰ ਦੀ ਅਗਵਾਈ ਵਿੱਚ ਹੀ ਲੇਬਰ ਪਾਰਟੀ ਨੇ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਹਰਾਇਆ ਸੀ ਸੋ 2019 ਦੀਆਂ ਆਮ ਚੋਣਾਂ ਦੇ ਵਿੱਚ ਲੇਬਰ ਪਾਰਟੀ ਦੀ ਹਾਰ ਤੋਂ ਬਾਅਦ ਕੇਅਰ ਸਟਾਰਮਰ ਨੇ ਲੇਬਰ ਪਾਰਟੀ ਦਾ ਲੀਡਰ ਦਾ ਅਹੁਦਾ ਸਾਂਭਿਆ ਸੀ ਅਤੇ 2020 ਵਿੱਚ ਲੀਡਰ ਬਣ ਗਏ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਵੱਡੀ ਇਲੈਕਸ਼ਨ ਜਿੱਤੀ ਸੀ ਅਤੇ ਹੁਣ ਉਹਨਾਂ ਨੂੰ ਵੀ ਪਾਸੇ ਹੋਣਾ ਪੈ ਰਿਹਾ ਅਤੇ ਆਪ ਜੀ ਨੇ ਨੋਟ ਹੋਵੇ ਕੀਤਾ ਹੋਵੇਗਾ ਕਿ ਬ੍ਰਿਟਿਸ਼ ਜਿਹੜੇ ਪ੍ਰਾਈਮ ਮਿਨਿਸਟਰ ਨੇ ਜੀ ਯੂਕੇ ਦੇ ਬਹੁਤ ਸਾਰੇ ਪਿਛਲੇ ਸਾਲਾਂ ਦੇ ਵਿੱਚ ਬਦਲੀ ਹੋਏ ਨੇ ਸੋ ਉਹਨਾਂ ਦੇ ਬਾਰੇ ਅਸੀਂ ਗੱਲ ਕਰ ਲਈਏ ਕਿ ਜੇ ਪਿਛਲੇ 25 ਕੁ ਸਾਲਾਂ ਦੇ ਵਿੱਚ ਸੰਨ 1997 ਤੋਂ ਲੈ ਕੇ 2007 ਤੱਕ ਟੋਨੀ ਬਲੇਅਰ ਜਿਹੜੇ ਨੇ ਉਹ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਰਹੇ ਜੋ ਕਿ ਬਹੁਤ ਲੰਬਾ ਸਮਾਂ ਰਹੇ ਉਸ ਤੋਂ ਬਾਅਦ ਗੋਰਡਨ ਬਰਾਊਨ ਰਹੇ ਜੋ ਕਿ 3 ਕੁ ਸਾਲ ਰਹੇ ਡੇਵਿਡ ਕੈਮਰੋਨ ਉਹ 2010 ਤੋਂ ਲੈ ਕੇ 2016 ਤੱਕ ਤਕਰੀਬਨ 6 ਕੁ ਸਾਲ ਰਹੇ ਟਰੀਸਾ ਮੇ 2016 ਤੋਂ 2019 ਤੱਕ ਰਹੇ ਉਸ ਤੋਂ ਬਾਅਦ ਕੋਵਿਡ ਦੇ ਵਿੱਚ ਆਪ ਜੀ ਨੂੰ ਯਾਦ ਹੋਵੇਗਾ 2019 ਤੋਂ ਲੈ ਕੇ 2022 ਦੇ ਵਿੱਚ ਬੋਰਿਸ ਜੌਨਸਨ ਰਹੇ ਅਤੇ ਕੁਛ ਦਿਨਾਂ ਵਾਸਤੇ ਪ੍ਰਾਈਮ ਮਿਨਿਸਟਰ ਲਿਜ ਟਰੱਸ ਰਹੇ ਫੀਮੇਲ ਪ੍ਰਾਈਮ ਮਿਨਿਸਟਰ ਇੱਕ ਵਾਰ ਫਿਰ ਸੀ ਜੋ ਕਿ ਉਹ ਜਿਹੜੇ ਸੀ 2022 ਦੇ ਵਿੱਚ ਰਹੇ ਅਤੇ 2022 'ਚ ਹੀ ਉਹਨਾਂ ਨੇ ਕੁਛ ਦਿਨ ਪ੍ਰਾਈਮ ਮਿਨਿਸਟਰ ਰਹਿਣ ਤੋਂ ਬਾਅਦ ਅਸਤੀਫਾ ਦਿੱਤਾ ਲਿਜ ਟਰੱਸ ਨੇ ਅਤੇ ਉਹਨਾਂ ਤੋਂ ਬਾਅਦ ਭਾਰਤੀ ਮੂਲ ਦੇ ਰਿਸ਼ੀ ਸੁਨਕ ਜਿਹੜੇ ਸੀ ਉਹ 2 ਸਾਲ ਤਕਰੀਬਨ ਜਿਹੜੇ ਸੀ ਉਹ ਪ੍ਰਾਈਮ ਮਿਨਿਸਟਰ ਰਹੇ ਸੋ ਇਸ ਵੇਲੇ ਜਿਹੜਾ ਸਥਿਤੀ ਹੈ ਇੱਕ ਵਾਰ ਫਿਰ ਕ੍ਰਾਈਸਿਸ ਲੀਡਰਸ਼ਿਪ ਕ੍ਰਾਈਸਿਸ ਆਇਆ ਅਤੇ ਉੱਥੇ ਕੋਈ ਸਟੇਬਲ ਪ੍ਰਾਈਮ ਮਿਨਿਸਟਰ ਜਿਹੜੇ ਨੇ ਪਿਛਲੇ ਕਈ ਸਾਲਾਂ ਤੋਂ ਉਹ ਨਹੀਂ ਬਣ ਸਕੇ ਸੋ ਯੂਕੇ ਦੇ ਵਿੱਚ ਇੱਕ ਵਾਰ ਫਿਰ ਸਿਆਸੀ ਉਥਲ ਪੁਥਲ ਹੈ ਇੱਧਰ ਗੱਲ ਕੈਨੇਡਾ ਦੀ ਵੀ ਕਰ ਲੈਂਦੇ ਹਾਂ ਜੀ ਅਤੇ ਇੱਥੇ ਇਨਫਲੇਸ਼ਨ ਮਹਿੰਗਾਈ ਦੀ ਦਰ 'ਤੇ ਅਸੀਂ ਜਿਹੜਾ ਝਾਤ ਪਾਉਂਦੇ ਹਾਂ ਗੈਸਲੀਨ ਦੀਆਂ ਵਧੀਆਂ ਕੀਮਤਾਂ ਫੂਡ ਦੀਆਂ ਖੁਰਾਕ ਦੀਆਂ ਅਤੇ ਹੋਰ ਕਈ ਕੈਟਾਗਰੀਜ਼ ਦੇ ਵਿੱਚ ਜੋ ਮਹਿੰਗਾਈ ਸਾਨੂੰ ਪਿਛਲੇ ਦਿਨਾਂ ਵਿੱਚ ਨਜ਼ਰ ਆਈ ਹੈ ਉਸ ਨੇ ਇਨਫਲੇਸ਼ਨ ਦੀ ਦਰ ਕਾਫ਼ੀ ਵਧਾ ਦਿੱਤੀ ਹੈ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਤੇਲ ਦੀਆਂ ਕੀਮਤਾਂ ਦਾ ਹੈ ਸਟੈਟਿਸਟਿਕਸ ਕੈਨੇਡਾ ਨੇ ਜਿਹੜੇ ਅੰਕੜੇ ਅੱਜ ਜਾਰੀ ਕੀਤੇ ਨੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਉਹਦੇ ਵਿੱਚ ਇਹ ਕਿਹਾ ਕਿ ਈਅਰ ਓਵਰ ਈਅਰ ਇਨਫਲੇਸ਼ਨ ਜਿਹੜੀ ਹੈ ਅਪ੍ਰੈਲ ਦੀ ਕੰਪੈਰੀਜ਼ਨ ਨਾਲੋਂ 0.4% ਜ਼ਿਆਦਾ ਹੈ ਗੈਸ ਦੀਆਂ ਕੀਮਤਾਂ ਪਿਛਲੇ ਮਹੀਨੇ ਜਿਹੜੀਆਂ ਸੀ ਉਹ 33% ਉੱਚੀਆਂ ਰਹੀਆਂ ਇੱਕ ਸਾਲ ਪਹਿਲਾਂ ਦੇ ਨਾਲੋਂ ਕਿਉਂਕਿ ਮਿਡਲ ਈਸਟ ਦੇ ਵਿੱਚ ਇਹ ਕਨਫਲਿਕਟ ਚੱਲ ਰਿਹਾ ਸੀ ਅਤੇ ਸਟੇਟ ਆਫ ਫਾਰਮੂਜ਼ ਦਾ ਰਸਤਾ ਬੰਦ ਹੋਣ ਕਰਕੇ ਗਲੋਬਲ ਚੇਨ ਸਪਲਾਈ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਖਾਸ ਤੌਰ 'ਤੇ ਕੱਚੇ ਤੇਲ ਦੀ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਮਈ ਦੇ ਵਿੱਚ ਕੰਜ਼ਿਊਮਰ ਜਿਹੜੇ ਸੀ ਉਹਨਾਂ ਨੇ ਗੈਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਪੇ ਕੀਤੀਆਂ ਅਤੇ ਜੂਨ 2022 ਤੋਂ ਬਾਅਦ ਸਭ ਤੋਂ ਉੱਚੀਆਂ ਸੀ ਜਦੋਂ ਰਸ਼ੀਆ ਨੇ ਯੂਕਰੇਨ 'ਤੇ ਹਮਲਾ ਕੀਤਾ ਸੀ ਸੋ ਟਰੈਵਲ ਇਨਫਲੇਸ਼ਨ ਵੀ ਵਧੀ ਹੈ ਏਅਰ ਟਰਾਂਸਪੋਰਟੇਸ਼ਨ ਬਹੁਤ ਜ਼ਿਆਦਾ ਵਧੀਆ ਅਤੇ ਕਿਉਂਕਿ ਜੈੱਟ ਫਿਊਲ ਬਹੁਤ ਜ਼ਿਆਦਾ ਦੁੱਗਣਾ ਮਹਿੰਗਾ ਹੋਇਆ

0: ਤਕਰੀਬਨ ਤੇ ਏਅਰਲਾਈਨਾਂ ਦੇ ਖਰਚੇ ਬਹੁਤ ਜ਼ਿਆਦਾ ਵਧੇ ਨੇ, ਇਹ ਵੀ ਆਮ ਲੋਕਾਂ 'ਤੇ ਹੀ ਅਸਰ ਪੈਣਾ ਅਲਟੀਮੇਟਲੀ। ਅਤੇ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵੀ 4.4% ਮਈ ਵਿੱਚ ਵਧੀਆਂ ਇੱਕ ਸਾਲ ਪਹਿਲਾਂ ਦੇ ਨਾਲੋਂ, ਅਤੇ ਈਅਰ ਓਵਰ ਈਅਰ ਇਨਫਲੇਸ਼ਨ ਜਿਹੜੀ ਹੈ ਫੂਡ ਦੀ ਉਹ ਵੱਧਦੀ ਜਾ ਰਹੀ ਹੈ ਅਤੇ ਹੈਡਲਾਈਨ ਇਸੇ ਦੀ ਬਣਦੀ ਹੈ। ਕੁਛ ਚੀਜ਼ਾਂ ਜਿਹੜੀਆਂ ਨੇ ਮਾੜੀਆਂ ਮੋਟੀਆਂ ਉਹਨਾਂ ਵਿੱਚ ਗਿਰਾਵਟ ਦਰਜ ਕੀਤੀ ਗਈ, ਪਰ ਫੂਡ ਦੀਆਂ ਜ਼ਿਆਦਾਤਰ ਚੀਜ਼ਾਂ ਖਾਸ ਤੌਰ 'ਤੇ ਫਰੈਸ਼ ਵੈਜੀਟੇਬਲ ਪ੍ਰਾਈਸ ਜਿਹੜੀ ਹੈ ਉਹ ਇੱਕ ਸਾਲ ਪਹਿਲਾਂ ਨਾਲੋਂ 9% ਅੱਪ ਹੋ ਚੁੱਕੀ ਹੈ। ਫਰੈਸ਼ ਫਰੂਟ ਜਿਹੜੀ ਹੈ 5%, ਅਤੇ ਕੁਛ ਕੈਟਾਗਰੀਜ਼ ਹੈਗੀਆਂ ਨੇ ਗ੍ਰੇਪਸ ਅਤੇ ਬੈਰੀਜ਼ ਦੇ ਵਿੱਚ ਵੀ ਪ੍ਰਾਈਸ ਗਰੋਥ ਕਾਫੀ ਹੋਈ ਹੈ। ਅਤੇ ਟਮਾਟਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧੀਆਂ ਨੇ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਟਮਾਟੋ ਪ੍ਰਾਈਸਿਸ ਜਿਹੜੀਆਂ ਨੇ ਉਹ ਪਿਛਲੇ ਮਹੀਨੇ 45% ਤੱਕ ਵਧੀਆਂ ਨੇ, ਕਿਉਂਕਿ ਮੈਕਸੀਕੋ ਦੇ ਵਿੱਚ ਵੈਦਰ ਨੂੰ ਲੈ ਕੇ, ਮੌਸਮ ਨੂੰ ਲੈ ਕੇ ਅਤੇ ਹੋਰ ਚੀਜ਼ਾਂ ਨੂੰ ਲੈ ਕੇ ਸਪਲਾਈ ਦੇ ਬਹੁਤ ਵੱਡੇ ਇਸ਼ੂ ਰਹੇ ਨੇ। ਅਤੇ ਇਹ ਕੀਮਤਾਂ ਜਿਹੜੀਆਂ ਉੱਚੀਆਂ ਨੇ ਇਹਨਾਂ ਦਾ ਬਹੁਤਾ ਜਿਹੜਾ ਇੰਪੈਕਟ ਹੈ ਬੈਂਕ ਆਫ ਕੈਨੇਡਾ 'ਤੇ ਵੀ ਪੈਣ ਵਾਲਾ ਹੈ। ਬੈਂਕ ਆਫ ਕੈਨੇਡਾ ਜੋ ਕਿ ਇੰਟਰਸਟ ਰੇਟ ਤੈਅ ਕਰਦਾ, ਅਤੇ ਜੇ ਇਨਫਲੇਸ਼ਨ ਹਾਈ ਹੋਵੇ ਤਾਂ ਫਿਰ ਉਸਨੂੰ ਵੀ ਵਧਾਇਆ ਜਾਂਦਾ, ਇੰਟਰਸਟ ਰੇਟ ਵਧਾਏ ਜਾਂਦੇ ਨੇ। ਅਤੇ ਜੇ USA ਵਾਲੀ ਸਥਿਤੀ ਇਸ ਤਰ੍ਹਾਂ ਬਣੀ ਰਹਿੰਦੀ ਹੈ ਜਾਂ ਮਿਡਲ ਈਸਟ ਕਰਕੇ, ਭਾਵੇਂ ਤੇਲ ਦੀਆਂ ਕੀਮਤਾਂ ਅੱਗੇ ਨਾਲੋਂ ਸੌਫਟ ਹੋ ਚੁੱਕੀਆਂ ਨੇ ਪਰ ਅਜੇ ਵੀ ਹਾਈ ਨੇ, ਅਤੇ ਜੇ ਬੈਂਕ ਆਫ ਕੈਨੇਡਾ ਨੇ 2% ਟੀਚਾ ਇਨਫਲੇਸ਼ਨ ਲਈ ਰੱਖਿਆ ਹੋਇਆ ਅਤੇ ਜੇ ਉਹਨਾਂ ਨੇ ਇੰਟਰਸਟ ਰੇਟ ਵਧਾਉਣੇ ਸ਼ੁਰੂ ਕਰ ਦਿੱਤੇ ਤਾਂ ਇਸ ਦਾ ਕਈ ਹੋਰ ਚੀਜ਼ਾਂ 'ਤੇ ਮਾੜਾ ਅਸਰ ਪੈਣ ਵਾਲਾ। ਫਿਰ ਲੋਕਾਂ ਦੀਆਂ ਜਿਹੜੀਆਂ ਕਿਸ਼ਤਾਂ ਨੇ ਵੱਧ ਸਕਦੀਆਂ ਨੇ ਅਤੇ ਘਰਾਂ ਦੀ ਵਿਕਰੀ ਜੋ ਪਹਿਲੇ ਸੁਸਤ ਹੈ ਉਹ ਉਸ 'ਤੇ ਹੋਰ ਜ਼ਿਆਦਾ ਨੈਗੇਟਿਵ ਅਸਰ ਪੈ ਸਕਦਾ ਹੈ ਜੀ। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖ਼ਬਰਾਂ ਸ਼ੇਅਰ ਕਰਾਂਗੇ।
1: ਆਪਣੀ ਪਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੋਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ, ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
4: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
5: ਥੱਕ ਗਏ ਆ ਘਰ ਲੱਭ ਲੱਭ ਕੇ, ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ

0: ਅਬ ਦੇ ਹੁਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
0: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
5: ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ
2: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫੇਰ ਜੀ ਆਖਦੇ ਹਾਂ ਜੀ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਹੈ 15 ਮਿੰਟ ਪ੍ਰੋਗਰਾਮ ਚ ਹੈਗੇ ਨੇ ਤੇ ਆਓ ਅੱਗੇ ਚੱਲਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਸਪੋਂਸਰ ਬਾਰੇ ਦੱਸ ਦਈਏ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਪਹੁੰਚ ਰਿਹਾ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਤੁਸੀਂ 587-832-1268 ਤੇ ਕੰਟੈਕਟ ਕਰ ਲਓ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਉਹਨਾਂ ਦੀ ਕੰਪਨੀ

ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਬਿੱਲ ਸਰਕਾਰ ਨੂੰ ਭੇਜੇਗੀ 825-760-0983। ਉਹ ਐਸ ਏ ਸਮਾਇਲ ਮੈਡੀਕਲ ਜਿੱਥੇ ਕਿ ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ ਇਸ ਕਲੀਨਿਕ 'ਤੇ। ਨਵੇਂ ਪੇਸ਼ੈਂਟਸ ਦਾ ਵੀ ਸਵਾਗਤ ਹੈ। ਐਕਸਪਾਇਰਡ ਡਾਕਟਰ ਨੇ ਇਹਨਾਂ ਕੋਲ ਜੀ ਫੋਨ ਕਰ ਸਕਦੇ ਹੋ 587-617-4496। ਮਰਸੀਡੀਜ਼ ਬੈਂਚ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਨੰਬਰ ਹੈ ਜੀ 403-903-6757 4039036757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵਿਜ਼ਨ ਇੰਸ਼ੋਰੈਂਸ ਕਰਦੇ ਨੇ। ਫੋਨ ਹੈ 403-404-3500। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਅਤੇ 24 ਘੰਟੇ ਖੁੱਲ੍ਹਾ ਜੀ ਰੈਸਟੋਰੈਂਟ। ਨੌਰਥ ਅਤੇ ਸਾਊਥ ਇੰਡੀਅਨ ਕੁਜ਼ੀਨ ਹੈ ਅਤੇ ਬਹੁਤ ਸਾਰੀਆਂ ਆਈਟਮਸ ਜਿਹੜੇ ਬਫੇ ਦੇ ਵਿੱਚ ਲੱਗਦੀਆਂ ਨੇ ਇੱਥੇ। ਅਤੇ 40 ਮਹਿਮਾਨਾਂ ਦੀ ਗੈਸਟ ਦੀ ਸਿਟਿੰਗ ਦਾ ਅਰੇਂਜਮੈਂਟ ਹੈ। 24 ਘੰਟੇ ਖੁੱਲ੍ਹਦਾ ਹੈ। ਫੋਨ 403-936-7777 4039367777। ਅਤੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਪਾਸਪੋਰਟ ਫੋਟੋ ਖਿਚਾਉਣੀ ਹੋਵੇ ਜਾਂ ਫੈਮਿਲੀ ਫੋਟੋ ਖਿਚਾਉਣੀਆਂ ਹੋਣ ਤਾਂ ਤੁਸੀਂ ਸੰਪਰਕ ਕਰ ਲਓ ਜੀ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨੌਰਥ ਈਸਟ ਕੈਲਗਰੀ। ਮਹਿੰਗਾਈ ਦੀ ਗੱਲ ਕਰ ਲਈ ਹੈ ਜੀ ਅਤੇ ਖਬਰਾਂ ਬਹੁਤ ਸਾਰੀਆਂ ਨੇ। ਇੱਕ ਅਸੀਂ ਖਬਰ ਕੁਛ ਦਿਨ ਪਹਿਲਾਂ ਸ਼ੇਅਰ ਕੀਤੀ ਸੀ ਲੇਕਿਨ ਵਿੱਚ ਉਸ ਉਹਦੇ ਵਿੱਚ ਕੁਛ ਹੋਰ ਡਿਟੇਲ ਹੈ ਖਬਰ ਦੇ ਵਿੱਚ ਜਿਹੜੀ ਹੈ ਤੁਹਾਡੇ ਨਾਲ ਅਸੀਂ ਸ਼ੇਅਰ ਕਰਨੀ ਆ। ਆਬਾਦੀ ਘਟੀ ਹੈ ਕੈਨੇਡਾ ਦੀ, ਇਹਦੇ 'ਤੇ ਗੱਲ ਹੈਗੀ ਹੈ। ਉਹ ਇਹ ਵੀ ਗੱਲ ਪਤਾ ਹੈ ਕਿ ਕੱਚੇ ਜਿਹੜੇ ਵਸਨੀਕ ਨੇ ਕੈਨੇਡਾ ਦੇ ਵਿੱਚ ਉਹ ਬਹੁਤ ਛੱਡ ਕੇ ਗਏ ਨੇ ਪਿਛਲੇ ਤਕਰੀਬਨ 1 ਸਾਲ ਤੋਂ ਕਹਿ ਲਓ। ਲੇਕਿਨ ਪੱਕੇ ਕੈਨੇਡੀਅਨ ਸਿਟੀਜ਼ਨ ਅਤੇ PR ਲੋਕ ਵੀ ਕਾਫੀ ਛੱਡ ਕੇ ਗਏ ਨੇ। ਸਾਲ 2026 ਦੇ ਪਹਿਲੇ 3 ਮਹੀਨਿਆਂ ਵਿੱਚ 30,092 ਪੱਕੇ ਕੈਨੇਡਾ ਦੇ ਵਸਨੀਕ ਪਰਮਾਨੈਂਟ ਰੈਜੀਡੈਂਟ ਅਤੇ ਕੈਨੇਡੀਅਨ ਸਿਟੀਜ਼ਨ ਪਹਿਲੇ 3 ਮਹੀਨਿਆਂ ਵਿੱਚ ਮੁਲਕ ਛੱਡ ਗਏ। ਇਹ ਕੁਆਟਰਲੀ ਡੈਮੋਗ੍ਰਾਫਿਕ ਅੰਕੜੇ ਜਿਹੜੇ ਨੇ ਉਹ ਦੱਸਦੇ ਨੇ। 3 ਮਹੀਨਿਆਂ ਦੀ ਵਿੰਡੋ ਦੇ ਵਿੱਚ 1,99,259 ਤਕਰੀਬਨ 2 ਲੱਖ ਕੱਚੇ ਵਸਨੀਕ ਕੰਟਰੀ ਛੱਡ ਗਏ ਜਦਕਿ ਸਿਰਫ 81,380 ਨਵੇਂ ਆਏ ਜੋ ਕਿ ਨੈੱਟ ਲੋਸ 1,17,000 ਦਾ ਟੈਂਪਰੇਰੀ ਰੈਜੀਡੈਂਟਸ ਦਾ ਹੈ। 83,149 ਨਵੇਂ PR ਲੋਕ ਹੋਏ ਅਤੇ ਜਾਂ ਨੈਚੁਰਲ ਪਾਪੂਲੇਸ਼ਨ ਦੀ ਗਰੋਥ ਜਿਹੜੀ ਹੋਈ ਥੋੜ੍ਹੀ ਬਹੁਤੀ ਕੁਦਰਤੀ ਜਨਮ ਅਤੇ ਮੌਤ ਦਾ ਜੋ ਫਰਕ ਹੁੰਦਾ ਹੈ। ਕੈਨੇਡਾ ਵਿੱਚ ਪਾਪੂਲੇਸ਼ਨ ਡਿਕਲਾਈਨ ਜਿਹੜੀ ਹੈ 55,025 ਹੋਈ ਆ ਕੁਆਟਰ 1 ਦੇ ਵਿੱਚ ਅਤੇ ਐਸਟੀਮੇਟਡ ਪਾਪੂਲੇਸ਼ਨ ਡਾਊਨ ਗਈ ਹੈ ਜਿਹੜੀ ਉਹ 41 ਮਿਲੀਅਨ ਜਾਂ 41.5 ਮਿਲੀਅਨ ਤੁਸੀਂ ਕਹਿ ਲਓ ਜੀ। ਸੋ ਕੁਆਟਰ 4 ਸੀ ਜਿਹੜਾ 2025 ਦੇ ਵਿੱਚ ਵੀ ਆਬਾਦੀ ਇਸ ਤਰ੍ਹਾਂ ਘਟੀ ਸੀ ਤੋ ਕੁਆਟਰ 1 ਜਿਹੜਾ 2026 ਦਾ ਹੈ ਉਹ ਵੀ ਇਸੇ ਤਰ੍ਹਾਂ ਗੁਜ਼ਰਿਆ। ਨੈੱਟ ਐਮੀਗ੍ਰੇਸ਼ਨ ਜੇ ਅਸੀਂ ਲਾ ਲਈਏ ਕਿ ਕੱਚੇ ਇੰਨੇ ਛੱਡ ਗਏ ਅਤੇ ਪੱਕੇ ਇੰਨੇ ਛੱਡ ਗਏ ਅਤੇ ਜਿੰਨੇ ਕੁ ਆਏ ਜਾਂ ਕੱਚੇ ਜਾਂ ਪੱਕੇ ਉਹਨਾਂ ਦਾ ਜਿਹੜਾ ਫਰਕ ਹੈ ਅਤੇ ਰਿਟਰਨਿੰਗ ਐਮੀਗ੍ਰੈਂਟ ਹੈਗੇ ਨੇ ਕੁਛ ਟੋਟਲ ਡਿਪਾਰਚਰਸ ਵਾਲੇ ਉਹ ਵੀ ਆਲ ਟਾਈਮ ਹਾਈ ਸੀ। 65,000 ਸੀ 2025 ਦੇ ਵਿੱਚ। ਪ੍ਰੀਵੀਅਸ ਰਿਕਾਰਡ 1997 ਦੇ ਵਿੱਚ ਸੀ 62,803 ਦਾ। ਸੋ ਇਸ ਸਾਲ ਜਿਹੜਾ ਹੈ 2026 ਦਾ ਜਿਹੜਾ ਹੈ ਉਹ ਅੰਕੜਾ ਸਾਰਿਆਂ ਨੂੰ ਪਾਰ ਕਰ ਸਕਦਾ ਹੈ। ਹੁਣ ਪੱਕੇ ਜਿਹੜੇ ਛੱਡ ਕੇ ਗਏ ਨੇ ਜੂਨ 17 ਨੂੰ ਜੋ ਸਟੈਟਿਸਟਿਕਸ ਕੈਨੇਡਾ ਦੀ ਡਿਟੇਲ ਸਾਡੇ ਸਾਹਮਣੇ ਆਈ ਹੈ ਐਮੀਗ੍ਰੇਸ਼ਨ ਸਾਈਟ 'ਤੇ 30,092 ਕੈਨੇਡੀਅਨ ਸਿਟੀਜ਼ਨ ਅਤੇ ਪਰਮਾਨੈਂਟ ਰੈਜੀਡੈਂਟ ਜਿਹੜੇ ਨੇ ਮੁਲਕ ਛੱਡ ਗਏ ਕੁਆਟਰ 1 ਦੇ ਵਿੱਚ ਅਤੇ ਕੁਆਟਰ 1 ਦੇ ਵਿੱਚ 2026 ਦੇ ਵਿੱਚ ਅਤੇ 2025 ਦੇ ਕੁਆਟਰ 1 ਦੇ ਵਿੱਚ ਵੀ ਛੱਡ ਕੇ ਗਏ ਸੀ ਲੇਕਿਨ ਇੱਥੇ ਨਾਲੋਂ ਥੋੜ੍ਹਾ ਜਿਹਾ ਘੱਟ ਸੀ। ਸੋ ਕੁਛ ਰਿਟਰਨਿੰਗ ਵੀ ਹੈਗੇ ਨੇ ਸੇਮ ਕੁਆਟਰ ਦੇ ਵਿੱਚ 9,952 ਰਿਟਰਨਿੰਗ ਹੈਗੇ ਨੇ ਇਸ ਕਰਕੇ ਟੋਟਲ ਘਾਟਾ 20,140 ਦਾ। ਸੋ ਨੋਨ ਪਰਮਾਨੈਂਟ ਜਿਹੜੇ ਨੇ ਜੀ ਉਹਨਾਂ ਦੀ ਡਰਾਮੈਟਿਕ ਸਿਚੁਏਸ਼ਨ ਹੈ ਕਿ ਟੈਂਪਰੇਰੀ ਰੈਜੀਡੈਂਟ ਜਿਹੜਾ ਗੌਰ ਨਾਲ ਸੁਣਨ ਵਾਲੀ ਗੱਲ ਹੈ ਕੱਚੇ ਜਿਨ੍ਹਾਂ ਵਿੱਚ ਸਟੂਡੈਂਟ ਅਤੇ ਵਰਕ ਪਰਮਿਟ ਵਾਲੇ ਨੇ ਜਾਂ ਰਿਫਿਊਜੀ ਵਾਲੇ ਨੇ ਉਹ 2 ਲੱਖ ਜਣੇ ਜਨਵਰੀ ਫਰਵਰੀ ਮਾਰਚ ਵਿੱਚ ਕੈਨੇਡਾ ਛੱਡ ਗਏ।

ਤੇ 81,380 ਜਿਹੜੇ ਸੀ ਕੱਚੇ ਹੋਰ ਦਾਖਲ ਹੋਏ। ਟੋਟਲ ਫਰਕ 1,17,000 ਦਾ ਹੋਇਆ। ਸੋ ਟੈਂਪਰੇਰੀ ਰੈਜੀਡੈਂਟਸ ਦਾ ਜਿਹੜਾ 5% ਲਿਆਉਣ ਦਾ ਪਾਪੂਲੇਸ਼ਨ ਦਾ ਇਹਨਾਂ ਦਾ ਹੈ ਜੀ, ਉਹਦੇ ਵੱਲੋਂ ਬਿਲਕੁਲ ਸਰਕਾਰ ਤੇਜ਼ੀ ਨਾਲ ਅੱਗੇ ਵਧਦੀ ਗਈ। ਅਗਲੀ ਗੱਲ, ਅਲਬਰਟਾ ਦੇ ਵਿੱਚ ਪ੍ਰੋਵਿੰਸ਼ੀਅਲ ਗਰੋਥ ਅਜੇ ਵੀ ਸਾਰੇ ਨਾਲੋਂ ਤੇਜ਼ ਹੈ, ਉਹ 0.2% 'ਤੇ ਆ, ਜਦਕਿ ਦੂਸਰੇ ਨੰਬਰ 'ਤੇ 0.1% ਨਾਲ ਨੋਵਾ ਸਕੋਸ਼ੀਆ ਹੈ। ਕਈਆਂ ਦੀ ਘੱਟ ਗਈ ਹੈ, ਓਨਟੇਰੀਓ ਦੀ ਵੀ ਘਟੀ, ਕਿਊਬਿਕ ਦੀ ਵੀ ਘਟੀ, ਬ੍ਰਿਟਿਸ਼ ਕੋਲੰਬੀਆ ਦੀ ਵੀ 0.2% ਘੱਟ ਗਈ ਆ। ਸੋ ਇਹ ਜਿਹੜਾ ਹੈ ਜੀ ਕੁਆਟਰ 1 ਦੇ ਇਹਦੇ ਪੁਰਾਣੇ ਰਿਕਾਰਡ ਵੀ ਫੋਲੇ ਜਾ ਰਹੇ ਨੇ। ਸੋ ਅਲਬਰਟਾ ਵਿੱਚ ਅਜੇ ਵੀ ਆਬਾਦੀ ਜਿਹੜੀ ਹੈ ਇਹਨਾਂ ਨਾਲੋਂ ਵਧੀ ਹੈ ਜੀ। ਸੋ ਇਹ ਤਾਜ਼ਾ ਅੰਕੜੇ ਜਿਹੜੇ ਨੇ ਜੀ ਇਹ ਬਿਲਕੁਲ ਆਏ ਨੇ। ਸੋ ਜੋ ਪੁਰਾਣਾ ਅੰਕੜਾ ਹੈ ਕਿ ਕਦੋਂ ਕਿੰਨੇ ਲੋਕ ਛੱਡ ਗਏ, ਉਹਦੇ ਵਿੱਚ ਐਮੀਗ੍ਰੈਂਟ ਜਿਹੜੇ ਸੀਗੇ ਜੀ ਉਹ 1965 ਦੇ ਵਿੱਚ ਬਹੁਤ ਛੱਡ ਕੇ ਗਏ ਸੀ, ਕਿਉਂਕਿ ਯੂ ਐੱਸ ਏ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਸੀ ਕੈਨੇਡੀਅਨ ਪ੍ਰੋਫੈਸ਼ਨਲ ਦੀ। ਫਿਰ 1967 ਦੇ ਵਿੱਚ ਵੀ ਸੀ, ਉਦੋਂ ਪੀਕ ਆਫ ਬ੍ਰੇਨ ਡਰੇਨ ਉਹਨੂੰ ਕਿਹਾ ਗਿਆ 1960s ਨੂੰ। ਦੋਵਾਂ ਸਾਲਾਂ ਦੇ ਵਿੱਚ 65 ਅਤੇ 67 ਦੇ ਵਿੱਚ ਤਕਰੀਬਨ 2,14,000 ਕੈਨੇਡੀਅਨ ਜਿਹੜੇ ਸੀ ਛੱਡ ਗਏ ਸੀ। ਫਿਰ 1997 ਦੇ ਵਿੱਚ 53,000 ਜਿਹੜਾ ਹੈ ਉਹ ਲੋਕਾਂ ਨੇ ਛੱਡਿਆ। ਸੋ ਨਵੇਂ ਫਿਰ ਮਾਪਦੰਡ ਤਰੀਕੇ ਨਾਲ ਗਿਣਤੀ ਮਿਣਤੀ ਕੀਤੇ ਜਾਣ ਲੱਗੀ ਕਿ ਕਿਹੜੇ ਲੋਕ ਛੱਡ ਗਏ। 2017 ਫਿਰ ਉਸ ਤੋਂ ਕਾਫ਼ੀ ਵੱਡਾ ਬਰਾ ਸੀ, 1,04,000 ਲੋਕਾਂ ਨੇ ਛੱਡਿਆ। 2022 ਵਿੱਚ 1,10,000, 2024 ਵਿੱਚ 1,18, 2025 ਵਿੱਚ 1,20, ਅਤੇ ਜਿਸ ਹਿਸਾਬ ਨਾਲ 2026 ਦੀ ਰਫ਼ਤਾਰ ਹੈ ਮੈਨੂੰ ਲੱਗਦਾ ਕਿ ਆਲ ਟਾਈਮ ਰਿਕਾਰਡ ਜਿਹੜਾ ਹੈ ਇਹ ਟੁੱਟ ਸਕਦਾ ਹੈ। ਸੋ ਅਨਪ੍ਰੈਸੀਡੈਂਟਡ ਪੇਸ 'ਤੇ ਜਿਹੜਾ ਹੈ ਕੱਚੇ ਵਸਨੀਕ ਜਿਹੜੇ ਨੇ ਉਹ ਛੱਡ ਕੇ ਜਾ ਰਹੇ ਨੇ। ਸੋ ਨੋਨ ਪਰਮਾਨੈਂਟ ਰੈਜੀਡੈਂਟ ਜਿਹੜੇ ਨੇ ਜੀ ਉਹ 2025 ਦੇ ਚਾਰੇ ਕੁਆਟਰਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਛੱਡ ਕੇ ਗਏ ਨੇ, ਅਤੇ ਇਸ ਦੇ ਵਿੱਚ ਵੀ ਜਿਹੜਾ ਹੈ ਉਹਨਾਂ ਦੇ ਜਿਹੜਾ ਕਾਫ਼ੀ ਵੱਡੀ ਗਿਣਤੀ ਦੇ ਵਿੱਚ ਆ ਜਿਹੜਾ 3 ਮਹੀਨੇ ਜਨਵਰੀ ਫਰਵਰੀ ਮਾਰਚ ਦੇ ਲੰਘੇ ਨੇ, ਇਹਨਾਂ ਵਿੱਚ ਰਿਕਾਰਡ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੀ ਕੁਛ ਖ਼ਬਰਾਂ ਨੇ ਪੁਲਿਸ ਦੇ ਨਾਲ ਸੰਬੰਧਿਤ। ਮੌਂਟਰੀਅਲ ਦੇ ਵਿੱਚ ਇੱਕ ਸ਼ੂਟਿੰਗ ਹੋਈ ਹੈ, ਮੌਂਟਰੀਅਲ ਦੀ ਪੁਲਿਸ ਨੇ ਕਨਫਰਮ ਕੀਤਾ ਕਿ 3 ਲੋਕਾਂ ਦੀ ਮੌਤ ਹੋਈ ਹੈ, ਜਿਸ ਵਿੱਚ ਉਹਨਾਂ ਦੇ ਆਪਣੇ ਇੱਕ ਪੁਲਿਸ ਅਫਸਰ ਵੀ ਸ਼ਾਮਿਲ ਨੇ, ਇੱਕ ਸਿਵਲੀਅਨ ਕੋਈ ਆਮ ਵਿਅਕਤੀ ਹੈ, ਅਤੇ ਇੱਕ ਸਸਪੈਕਟ ਇੱਕ ਸ਼ੱਕੀ ਜਿਹੜਾ ਹੈ ਉਹ ਵੀ ਮਾਰਿਆ ਗਿਆ। ਦੱਸਿਆ ਗਿਆ ਕਿ ਇਹ ਸ਼ੱਕੀ ਵਿਅਕਤੀ ਹੋਟਲ 'ਤੇ ਗੋਲੀਆਂ ਚਲਾਉਣ ਲੱਗ ਪਿਆ ਮੰਡੇ ਮਾਰਨਿੰਗ। ਅੱਜ ਸਵੇਰੇ ਪੁਲਿਸ ਚੀਫਸ ਨੇ ਦੱਸਿਆ ਕਿ ਇੱਕ ਹੋਰ ਅਫਸਰ ਪੁਲਿਸ ਦਾ ਬਹੁਤ ਸੀਰੀਅਸਲੀ ਜ਼ਖਮੀ ਹੋਇਆ ਸ਼ੂਟ ਦੇ ਵਿੱਚ, ਪਰ ਸਟੇਬਲ ਕੰਡੀਸ਼ਨ ਦੇ ਵਿੱਚ ਹੈ, ਅਤੇ ਇਹ ਵੀ ਨਹੀਂ ਕਿਹਾ ਕਿ ਸਿਵਲੀਅਨ ਨੂੰ ਗੋਲੀ ਕਿਵੇਂ ਲੱਗੀ ਇਹ ਨਹੀਂ ਪਤਾ। ਔਰ ਇਹ ਵੀ ਪੁਲਿਸ ਨੇ ਦੱਸਿਆ ਕਿ ਸਸਪੈਕਟ ਜੋ ਦੋਸ਼ੀ ਸੀ ਉਸ ਕੋਲ ਇੱਕ ਲੰਬੀ ਬੰਦੂਕ ਸੀ, ਉਹ ਵੀ ਮਾਰਿਆ ਗਿਆ, ਅਤੇ ਪੁਲਿਸ ਨੂੰ ਨਹੀਂ ਲੱਗਦਾ ਕਿ ਇਸ ਘਟਨਾ ਦੇ ਵਿੱਚ ਕੋਈ ਹੋਰ ਵੀ ਸ਼ਾਮਿਲ ਹੈ। ਜਿਹੜਾ ਵਿਅਕਤੀ ਸੀਗਾ ਉਹ ਮਾਰਿਆ ਗਿਆ ਜੀ। ਸੋ ਇਹ ਵੱਡੀ ਖ਼ਬਰ ਹੈ ਜੀ ਇਸ ਵੇਲੇ ਦੀ ਇੱਧਰ। ਇਸ ਤੋਂ ਇਲਾਵਾ ਸਸਕੈਚੋਨ ਦੇ ਇੱਕ ਘਰ ਦੇ ਵਿੱਚ ਜਿਹੜਾ ਹੈ ਉਹ ਸਟੈਂਡ ਆਫ ਹੋਇਆ ਪੁਲਿਸ ਦੇ ਅਤੇ ਸ਼ੱਕੀ ਦੇ ਦਰਮਿਆਨ, 2 RCMP ਦੇ ਅਫਸਰ ਜ਼ਖਮੀ ਹੋਏ ਨੇ, ਹਸਪਤਾਲ ਦੇ ਵਿੱਚ ਹੈ, ਉਹਨਾਂ ਨੂੰ ਗੋਲੀਆਂ ਵੱਜੀਆਂ ਨੇ, ਵੈਸੇ ਠੀਕ ਦੱਸੇ ਜਾ ਰਹੇ ਨੇ ਉਹ। ਅਤੇ ਕਹਿੰਦੇ ਨੇ ਕਿ ਇਹ ਸੰਡੇ ਰਾਤ 9:30 ਦੇ ਕਰੀਬ ਇਹ ਸਾਰਾ ਕੁਛ ਹੋਇਆ। 2 ਅਫਸਰ ਜਿਹੜੇ ਸੀਗੇ ਉਹਨਾਂ ਨੂੰ ਜਦੋਂ ਬੁਲਾਏ ਗਏ ਕਿ ਘਰ ਦੇ ਵਿੱਚ ਕੁਛ ਹੋ ਰਿਹਾ ਗੜਬੜ ਸੀ, 2 ਅਫਸਰ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ 'ਤੇ ਗੋਲੀ ਚਲਾ ਦਿੱਤੀ ਗਈ ਅਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀਰੀਅਸ ਇੰਜਰੀਜ਼, ਪਰ ਇਸ ਵੇਲੇ ਸਟੇਬਲ ਕੰਡੀਸ਼ਨ ਵਿੱਚ ਨੇ ਅਤੇ ਉਹਨਾਂ ਨੂੰ ਮੈਡੀਕਲ ਕੇਅਰ ਜਿਹੜੀ ਹੈ ਦਿੱਤੀ ਜਾ ਰਹੀ ਹੈ। ਸੋ ਵਿਅਕਤੀ ਜਿਹੜਾ ਕਿ ਘਰ ਦੇ ਅੰਦਰ ਸੀ ਉਸ ਕੋਲ ਹਥਿਆਰ ਸੀ ਅਤੇ 2 ਵਜੇ ਤੱਕ ਰੱਖਿਆ, ਅਤੇ ਜਦੋਂ ਫਿਰ ਬਾਅਦ ਵਿੱਚ ਉਹ ਫਿਰ ਨਿਕਲੇ ਅਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇੱਕ ਨੂੰ ਬਿਨਾਂ ਚਾਰਜਸ ਤੋਂ ਛੱਡ ਦਿੱਤਾ ਗਿਆ ਅਤੇ ਦੂਸਰੇ ਨੂੰ ਫੜ ਲਿਆ ਗਿਆ। ਸੋ ਇਹ ਸਥਿਤੀ ਹੈ ਜੀ। ਇੱਧਰ ਕੈਲਗਰੀ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਅਫਸਰ ਨਾਲ ਇਨਵੋਲਵਡ ਇੱਕ ਸ਼ੂਟਿੰਗ ਹੋਈ ਹੈ ਕੈਲਗਰੀ ਦੇ ਵਿੱਚ ਡੀਅਰਫੁੱਟ ਟ੍ਰੇਲ 'ਤੇ ਐਤਵਾਰ ਨੂੰ। ਕੈਲਗਰੀ ਪੁਲਿਸ ਨੇ ਕਿਹਾ ਕਿ ਇੱਕ ਰੈਟਿਕ ਡਰਾਈਵਰ ਸੀ ਅਤੇ ਉਸ ਵਿੱਚ ਇੱਕ ਔਰਤ ਜਿਹੜੀ ਹੈ ਜਿਸ ਨੂੰ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਈ ਸੀ ਉਸ ਦੀ ਮੌਤ ਹੋ ਗਈ ਹੈ।

ਸੋ ਪਲੀਜ਼ ਅਫਸਰਾਂ ਦੀ ਜ਼ਿੰਦਗੀ ਕਿੰਨੀ ਜੋਖਮ ਭਰੀ ਹੈ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਉੱਧਰ ਪੀਲ ਰੀਜਨਲ ਪੁਲਿਸ ਜੋ ਕਿ ਕੈਨੇਡਾ ਦੇ ਸਭ ਤੋਂ ਵੱਡਾ ਰੀਜਨ ਦੱਸਿਆ ਜਾਂਦਾ ਪੁਲਿਸ ਦਾ, ਜਿਸ ਵਿੱਚ ਬਰੈਂਪਟਨ ਮਿਸੀਸਾਗਾ ਦੇ ਖੇਤਰ ਆਉਂਦੇ ਨੇ, ਤਿੰਨ ਅਫਸਰ ਜਿਹੜੇ ਨੇ ਉਹਨਾਂ ਨੂੰ ਚਾਰਜ ਕੀਤਾ ਜਾ ਰਿਹਾ ਅਤੇ ਪ੍ਰਮੋਸ਼ਨ ਨਹੀਂ ਦਿੱਤੀਆਂ ਜਾ ਰਹੀਆਂ ਕਿਉਂਕਿ ਪਤਾ ਲੱਗਾ ਕਿ ਉਹਨਾਂ ਨੇ ਕੁਛ ਚੀਟਿੰਗ ਕੀਤੀ ਜਾ ਰਹੀ ਚੀਟਿੰਗ ਕੀਤੀ ਹੈ ਕਿ ਇਸ ਵਿੱਚ ਇਹ ਜਿਹੜੇ ਤਿੰਨ ਅਫਸਰ ਨੇ ਇਹਨਾਂ 'ਤੇ ਕਿਹੋ ਜਿਹਾ ਕੇਸ ਹੈ, ਕਿਸ ਤਰ੍ਹਾਂ ਦੀ ਚੀਟਿੰਗ ਕੀਤੀ ਹੈ, ਇਹ ਕੋਈ ਚੀਟਿੰਗ ਸਕੈਂਡਲ ਹੈ। ਟੋਰੰਟੋ ਪੁਲਿਸ ਦੀ ਪ੍ਰਮੋਸ਼ਨ ਪ੍ਰੋਸੈਸ ਦੇ ਵਿੱਚ 2024 ਸਾਹਮਣੇ ਆਇਆ ਸੀ, ਉਸੇ ਹੀ ਲੜੀ ਦੇ ਵਿੱਚ ਇਹ ਜਿਹੜੇ ਹੈਗੇ ਨੇ ਕਈ ਸੈਵਰਲ ਮੈਂਬਰ ਜਿਹੜੇ ਨੇ ਉਹਨਾਂ ਨੂੰ ਸਰਵਿਸ ਚੀਟ ਦੇ ਵਿੱਚ ਜਿਹੜਾ ਹੈ ਉਹ ਕਾਬੂ ਕੀਤਾ ਗਿਆ। ਜਿਹੜਾ ਇੱਕ ਆਸਟ੍ਰੇਲੀਆ ਦੀ ਖਬਰ ਸਾਂਝੀ ਕਰਦੇ ਆ, ਆਸਟ੍ਰੇਲੀਆ ਦੇ ਵਿੱਚ ਪੁਲਿਸ ਨੇ 27 ਕੁਇੰਟਲ ਕੋਕੇਨ ਬਰਾਮਦ ਕੀਤੀ ਹੈ, ਜੋ ਕਿ ਆਸਟ੍ਰੇਲੀਆ ਵਿੱਚ ਫੜੀ ਗਈ ਅੱਜ ਤੱਕ ਦੀ ਸਭ ਤੋਂ ਵੱਡੀ ਕੋਕੇਨ ਦੀ ਖੇਪ ਹੈ। ਪੱਛਮੀ ਸਿਡਨੀ ਦੇ ਇੱਕ ਇਲਾਕੇ ਦੇ ਵਿੱਚ ਅੰਡਰਗਰਾਊਂਡ ਬਣੇ ਬੰਕਰ ਦੇ ਵਿੱਚੋਂ ਇਹ ਨਸ਼ੀਲੇ ਪਦਾਰਥ ਬਰਾਮਦ ਹੋਏ। 27 ਕੁਇੰਟਲ ਡਰੱਗ, ਜਿਹਦੀ ਕਿ ਐਸਟੀਮੇਟਡ ਕੀਮਤ ਜਿਹੜੀ ਹੈ ਆਸਟ੍ਰੇਲੀਆ ਦੀ 816 ਮਿਲੀਅਨ ਦੱਸੀ ਜਾ ਰਹੀ ਹੈ, ਜੋ ਕਿ 816 ਮਿਲੀਅਨ ਬਹੁਤ ਵੱਡੀ ਕੀਮਤ ਹੁੰਦੀ ਹੈ, ਤਕਰੀਬਨ 1 ਬਿਲੀਅਨ ਦੇ ਲਾਗੇ ਛਾਗੇ ਪਹੁੰਚ ਜਾਂਦੇ ਨੇ। ਉਹਨਾਂ ਨੂੰ ਪਿਛਲੇ ਸ਼ੁੱਕਰਵਾਰ ਜਿਹੜੇ ਫਲੋਰ ਸੀਗੇ ਜੀ ਉਹਨਾਂ ਦੇ ਹੇਠਾਂ ਲੁਕੋ ਕੇ ਰੱਖਿਆ ਗਿਆ ਸੀ, ਫੜਿਆ ਗਿਆ। ਇੱਕ 21 ਸਾਲਾਂ ਦਾ ਇੱਕ 25 ਸਾਲਾਂ ਦਾ ਵਿਅਕਤੀ ਜਿਹੜਾ ਹੈ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹਨਾਂ ਨੂੰ ਫੜ ਲਿਆ ਗਿਆ। ਪੁਲਿਸ ਨੇ ਕਿਹਾ ਕਿ ਇਹ ਜਿਹੜੀ ਹੈ ਔਰਗਨਾਈਜ਼ਡ ਕ੍ਰਾਈਮ ਗਰੁੱਪ ਦੁਆਰਾ ਪੁਲਿਸ ਦੇ ਦੱਸਣ ਮੁਤਾਬਕ ਇਹ ਕੋਕੇਨ ਆਸਟ੍ਰੇਲੀਆ ਵਿੱਚ ਲਿਆਂਦੀ ਗਈ ਸੀ। ਸੋ ਆਸਟ੍ਰੇਲੀਆ ਅਤੇ ਇੱਕ ਨਿਊਜ਼ੀਲੈਂਡ ਦੇ ਵਿੱਚ ਕੋਕੇਨ ਯੂਜ਼ ਰੇਟ ਦੁਨੀਆ ਦੇ ਵਿੱਚ ਜੋ UN ਦੀ ਵਰਲਡ ਡਰੱਗ ਰਿਪੋਰਟ ਹੈ ਉਹਨਾਂ ਦੇ ਮੁਤਾਬਕ ਇੱਥੇ ਕਾਫੀ ਜ਼ਿਆਦਾ ਲੋਕ ਕੋਕੇਨ ਵਰਤੇ ਨੇ। ਰਿਮੋਟਨੈਸ ਦੇ ਬਾਵਜੂਦ ਡਰੱਗ ਟ੍ਰੇਡ ਲਈ ਆਸਟ੍ਰੇਲੀਆ ਬਹੁਤ ਵੱਡੀ ਮਾਰਕੀਟ ਮੰਨੀ ਜਾਂਦੀ ਹੈ, ਜਿੱਥੇ ਕਿ ਡਰੱਗਸ ਦੀ ਕੀਮਤ ਜਿਹੜੀ ਹੈ ਹੋਰਨਾਂ ਮੁਲਕਾਂ ਨਾਲੋਂ ਕਾਫੀ ਜ਼ਿਆਦਾ ਹੈ। ਉੱਧਰ ਇੱਕ ਮਿਆਂਮਾਰ ਦੇ ਵਿੱਚ ਵਰਮਾ ਜਿਸਨੂੰ ਕਹਿੰਦੇ ਆ, ਔਰ UN ਦੀ ਇੱਕ ਰਿਪੋਰਟ ਆਈ ਹੈ ਕਿ ਪਿਛਲੇ ਸਾਲ ਦੇ 6 ਮਹੀਨਿਆਂ ਦੇ ਸਮੇਂ ਦੇ ਵਿੱਚ ਮਿਆਂਮਾਰ ਦੀ ਮਿਲਟਰੀ ਨੇ 700 ਲੋਕ ਜਿਹੜੇ ਸਿਵਲੀਅਨ ਲੋਕ ਸੀ ਆਮ ਨਾਗਰਿਕ ਮਾਰ ਦਿੱਤੇ। ਇਹ ਨਵੀਂ ਰਿਪੋਰਟ ਜੋ ਕਿ ਅਗਸਤ ਤੋਂ ਜਨਵਰੀ ਤੱਕ ਦੀਆਂ ਘਟਨਾਵਾਂ ਨੂੰ ਕਰਦੀ ਹੈ, ਵਰਣਨ ਕਰਦੀ ਹੈ, ਉਸ ਵਿੱਚ ਕਿਹਾ ਕਿ 702 ਲੋਕ ਮਿਨੀਮਮ ਘੱਟੋ ਘੱਟ ਮਾਰੇ ਗਏ, ਜਿਸ ਵਿੱਚ 224 ਔਰਤਾਂ ਅਤੇ 153 ਬੱਚੇ ਵੀ ਸ਼ਾਮਲ ਸੀ। ਮਿਲਟਰੀ ਜਿਨ੍ਹਾਂ ਨੇ ਕਈ ਸਾਲ ਪਹਿਲਾਂ ਸੱਤਾ ਹਥਿਆ ਲਈ ਸੀ ਔਰ ਉਹਨਾਂ 'ਤੇ ਇਹ ਜਿਹੜਾ ਇਲਜ਼ਾਮ ਹੈ। ਅਤੇ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਇੰਟਰਨੈਸ਼ਨਲ ਅਸਿਸਟੈਂਸ ਜਿਹੜੀ ਹੈ ਕਿਉਂਕਿ ਬੰਦ ਹੈ, ਕਿ ਦੁਨੀਆ ਤੋਂ ਮਾਲੀ ਸਹਾਇਤਾ ਜਿਹੜੀ ਮਿਲਦੀ ਉਹ ਬੰਦ ਹੈ, ਅਤੇ ਇਹਦੇ ਨਾਲ ਹੋਰ ਜ਼ਿਆਦਾ ਸਫਰਿੰਗ ਜਿਹੜੀ ਮਿਲੀਅਨਸ ਲੋਕਾਂ ਦੀ ਵੱਧ ਚੁੱਕੀ ਹੈ ਜੀ। ਰੇਡੀਓ ਸਰਸੰਗਮ 'ਤੇ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਹੋਈਆਂ ਭੁੱਲਾ ਚੁੱਕਾਂ ਲਿਖੇ ਮਾਂ, ਸਤਿ ਸ਼੍ਰੀ ਅਕਾਲ।

0: 90.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: ਜਦੋਂ ਕਿਸੇ ਭਾਈਚਾਰੇ ਨੂੰ ਕੈਲਗਰੀ ਦਾ ਨਿਊ ਕਮਿਊਨਿਟੀ ਆਫ ਦਾ ਈਅਰ ਚੁਣਿਆ ਜਾਂਦਾ ਹੈ ਤਾਂ ਉਸ ਦਾ ਕੋਈ ਕਾਰਨ ਹੁੰਦਾ ਹੈ। ਨਾਰਥ ਕੈਲਗਰੀ ਦੇ ਲਿਊਸਟਨ ਵਿੱਚ ਹਰ ਯੋਜਨਾ ਬਹੁਤ ਸੋਚ ਸਮਝ ਕੇ ਬਣਾਈ ਗਈ ਹੈ। ਸ਼ਾਂਤ ਸਟਰੀਟਸ ਅਤੇ ਪਾਰਕਾਂ, ਭਵਿੱਖ ਦੇ ਸਕੂਲਾਂ ਤੱਕ ਜੁੜੇ ਰਸਤੇ ਤੇ ਪੂਰੇ ਸ਼ਹਿਰ ਤੱਕ ਆਸਾਨ ਪਹੁੰਚ, ਇੱਕ ਅਜਿਹਾ ਭਾਈਚਾਰਾ ਹੈ ਜੋ ਅੱਜ ਦੇ ਪਰਿਵਾਰਾਂ ਦੇ ਰਹਿਣ ਸਹਿਣ ਅਤੇ ਸਮੇਂ ਦੇ ਨਾਲ ਉਹਨਾਂ ਦੀਆਂ ਵੱਧਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਕਿਸੇ ਕਾਰਨ ਕਰਕੇ ਹੀ ਅਵਾਰਡ ਜੇਤੂ ਲਿਊਸਟਨ ਦੀ ਖੋਜ ਕਰੋ, genesisland.com ਤੇ ਜਾਓ।
2: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਿਨਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ।

0: ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 4036171868।
2: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
0: ਦੂਜੀ ਲੋਕੇਸ਼ਨ 117-7771 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
2: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈ ਵਾਈ ਸੀ ਹੋਮ।

ਵਾਲੇ ਵੀਰਪਾਲ ਕੌਰ ਟਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟਟਹੁਰਾ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪੌਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ

0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
1: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ 403-607-4208 ਅਕਾਲ ਫੋਰਨ ਐਕਸਚੇਂਜ
2: ਕੈਲਗਰੀ ਦੇ ਮੈਂ ਪਤੇ ਕੋਟੀ ਤੇਰੇ ਨਾਮ ਲਗਾ ਦਾਂਗੇ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਲ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
5: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
1: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
0: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
1: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
6: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696

ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ ਪੋਰਟਰੇਟਸ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ। ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ, ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ